ਬਾਤ ਸ਼ਾ ਕੋਈ ਨਾਵ ਨਾ ਜਾ ਨੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਨਿੰਦਰ ਸਿੰਘ ਸਪੁੱਤਰ ਸਰਦਾਰ ਬਲਵੰਤ ਸਿੰਘ ਜੀ ਗਾੜੀ ਵਾਲੇ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ। ਦੇਹ ਅਰੋਗਤਾ ਸੁੱਖ ਸ਼ਾਂਤੀ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਜੀ ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰੀ ਵਿੱਚ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਵੱਲੋਂ ਨਜ਼ਰ ਭੇਟ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ ਸਾਰਿਆਂ ਦੇ ਕਾਰਜ ਰਾਸ ਕਰਨੇ। ਸਿੱਖੀ ਸਿਦਕ ਨਾਮਦਾਨ।

ਪ੍ਰਾਪਤ ਕਰੋ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਸਾਲ ਮੀਂਹ ਦੀ ਭਾਰੀ ਕਿੱਲਤ ਹੋਣ ਕਰਕੇ ਕਿਸਾਨ ਅਤੇ ਸਾਰੀ ਲੁਕਾਈ ਕਾਫੀ ਦੁਖੀ ਹੈ। ਇਸ ਕਰਕੇ ਮੀਂਹ ਪੈਣ ਲਈ ਗੁਰੂ ਮਹਾਰਾਜ ਜੀ ਦੇ ਅੱਗੇ ਬੇਨਤੀ ਵਜੋਂ ਪਰਸੋਂ ਰੋਜ਼ ਤੋਂ ਗੁਰਦੁਆਰਾ ਬੋਰਡ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹ ਚੱਲ ਰਹੇ ਹਨ। ਅੱਜ ਸਵੇਰੇ 8:30 ਵਜੇ ਇਹਨਾਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰਤ ਅਰਦਾਸਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀ ਹਾਲ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ, ਸ੍ਰੀ ਵਾਹਿਗੁਰੂ ਜੀ।

ਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅਪਾਰ ਕਿਰਪਾਲਤਾ ਬਖਸ਼ਿਸ਼ ਰਹਿਮਤ ਕਰਕੇ ਆਪਣੀ ਸਤਸੰਗਤ ਰੂਪੀ ਗੋਦ ਦੇ ਅੰਦਰ ਬਿਠਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੇ ਪਾਵਨ ਉਪਦੇਸ਼ਾਂ ਦੁਆਰਾ, ਗੁਰਵਚਨਾਂ ਦੁਆਰਾ ਆਤਮਿਕ ਲਾਭ ਪ੍ਰਾਪਤ ਕਰਨ ਦਾ ਸ਼ੁਭ ਅਵਸਰ ਸਭਨਾਂ ਨੂੰ ਬਖਸ਼ਿਆ ਹੈ। ਸਾਧ ਸੰਗਤ ਜੀ, ਜੋ ਅੱਜ ਦਾ ਪਾਵਨ ਦਿਹਾੜਾ ਹੈ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਗੁਰਤਾ ਗੱਦੀ ਗੁਰਪੁਰਬ ਦਾ ਦਿਹਾੜਾ ਹੈ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਪ੍ਰਥਾਈ ਭਾਈ ਸੱਤਾ ਜੀ ਅਤੇ ਬਲਵੰਡਾ ਜੀ ਆਪਣੀ ਵਾਰ ਦੇ ਅੰਦਰ ਰਾਮਕਲੀ ਰਾਗ ਦੇ ਅੰਦਰ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ ਸੁਭਾਏਮਾਨ ਹੈ, ਬਚਨ ਕਰਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਫਰ ਵਾਰਿਆ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਸਪਸ਼ਟ ਕਰ ਦਿੱਤਾ, ਮਨ ਦੇ ਅੰਦਰ ਕੋਈ ਭੁਲੇਖਾ ਨਾ ਰਹਿ ਜਾਵੇ। ਹੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਨਾਨਕ ਤੁਸੀਂ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਸਰੂਪ ਹੋ। ਇਸੇ ਪ੍ਰਕਾਰ ਲਹਿਣਾ ਤੂੰ ਹੈ, ਆਪ ਹੀ ਪਾਵਨ ਸ੍ਰੀ ਲਹਿਣਾ ਜੀ ਹੋਏ, ਜੋ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਹੋ ਕਰਕੇ ਦੁਨੀਆਂ ਦੇ ਅੰਦਰ ਪ੍ਰਗਟੇ ਹੋ। ਗੁਰ ਅਮਰ ਤੂੰ ਵਿਚਾਰਿਆ, ਸ਼ੁਭ ਗੁਣਾਂ ਦੇ ਸਹਿਤ ਆਪ ਜੀਆਂ ਦੀ ਵਿਚਾਰ ਕਰਕੇ ਦੇਖੀ ਹੈ ਮਹਾਰਾਜ, ਗੁਰਮਤਿ ਦੇ ਦੁਆਰਾ ਵਿਚਾਰ ਨਿਰਣਾ ਕਰਕੇ ਦੇਖਿਆ, ਤੁਸੀਂ ਹੀ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹੋਏ ਹੋ, ਹੁਣ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹੋ ਕਰਕੇ ਵਿਰਾਜ ਰਹੇ ਹੋ। ਆਪ ਜੀ ਦੇ ਦਰਸ਼ਨ ਮਾਤਰ ਕਰਨ ਦੇ ਨਾਲ ਇਹ ਜਿਹੜਾ ਮਨ ਸ਼ੁੱਧ ਪਵਿੱਤਰ ਹੋ ਗਿਆ ਹੈ, ਸਹਿਤ ਆਸਰੇ ਦੇ ਹੋ ਗਿਆ। ਸਾਧ ਸੰਗਤ ਜੀ, ਦਸੇ ਪਾਤਸ਼ਾਹੀਆਂ ਇੱਕ ਜੋਤ, ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਧੁਰ ਦਰਗਾਹ ਤੋਂ ਹੀ ਗੁਰੂ ਰੂਪ ਵਿੱਚ ਪ੍ਰਗਟ ਹੋ ਕੇ ਸੰਸਾਰ ਦੀ ਕਲਿਆਣ ਵਾਸਤੇ ਹੀ ਧਰਤੀ ਦੇ ਉੱਪਰ 10 ਜਾਮੇ ਧਾਰਨ ਕੀਤੇ ਨੇ। ਜੋ ਧਰਤੀ ਦੇ ਉੱਪਰ ਆ ਕਰਕੇ ਸੇਵਾ ਕਰਨੀ, ਸਿਮਰਨ ਕਰਨਾ, ਕ੍ਰਿਤ ਕਰਨੀ, ਹੁਕਮ ਮੰਨਣਾ, ਇਹ ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀਆਂ ਆਪਣੀਆਂ ਖੇਡਾਂ ਨੇ ਸੰਸਾਰ ਦੇ ਤਾਈਂ ਅਤੇ ਦੁਨੀਆਂ ਦੇ ਤਾਈਂ, ਸਿੱਖਾਂ ਦੀ ਤਾਈਂ ਸਿੱਖਿਆ ਦੇਣ ਵਾਸਤੇ। ਹੇ ਸਿੱਖੋ, ਜਦੋਂ ਸਿੱਖ ਸਤਿਗੁਰੂ ਜੀ ਦੇ ਹੁਕਮ ਨੂੰ ਮਨ ਕਰਕੇ, ਮਨ ਬਾਣੀ ਸਰੀਰ ਕਰਕੇ, ਸਮਾਹਿਤ ਚਿੱਤ ਦੇ ਨਾਲ, ਸਮਾਹਿਤ ਭਾਵ ਦੇ ਨਾਲ ਗੁਰੂ ਦੇ ਅੱਗੇ ਆਪਾ ਸਮਰਪਣ ਕਰਕੇ ਸੇਵਾ ਕਰਦਾ ਨਾ, ਅਤੇ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਸਰੂਪ ਰੂਪ ਵਿੱਚ ਮਿਲ ਲੈਂਦੇ ਨੇ, ਆਪਣੇ ਨਾਲ ਅਭੇਦ ਕਰ ਲੈਂਦੇ ਨੇ, ਇਹ ਸ਼ੁਭ ਸਿੱਖਿਆ ਦੇਣ ਵਾਸਤੇ ਸਤਿਗੁਰਾਂ ਨੇ ਕੌਤਕ ਵਰਤਾਏ ਨੇ। ਇਸੇ ਕੌਤਕ ਦੇ ਤਹਿਤ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੇਵਾਦਾਰ ਦੇ ਰੂਪ ਦੇ ਅੰਦਰ ਗੁਰੂ ਕੇ ਚਰਣਾਂ ਦੀ ਸ਼ਰਨ ਵਿੱਚ ਆਏ। ਸਮੇਂ ਮੁਤਾਬਕ ਆਪ ਜੀਆਂ ਦਾ ਆਨੰਦ ਕਾਰਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਪੁੱਤਰੀ ਪਰਮ ਪੂਜਨੀਕ ਜਗਤ ਮਾਤਾ ਬੀਬੀ ਭਾਨੀ ਜੀ ਦੇ ਨਾਲ ਹੋਇਆ। ਅਤੇ ਸਾਧ ਸੰਗਤ ਜੀ, ਆਪ ਜੀ ਨੇ ਗੁਰੂ ਘਰ ਦੇ ਅੰਦਰ ਕਦੇ ਆਪਣੀ ਰਿਸ਼ਤੇਦਾਰੀ ਨਹੀਂ ਜਣਾਈ, ਕਦੇ ਇਹ ਨਹੀਂ ਜਣਾਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਨਿਆਵੀ ਰਿਸ਼ਤੇ ਦੇ ਵਿੱਚ ਆਪ ਜੀਆਂ ਦੇ ਸਹੁਰਾ ਸਾਹਿਬ ਜੀ ਨੇ ਅਤੇ ਆਪ ਜੀ ਦਾਮਾਦ ਨੇ। ਕਦੇ ਜਵਾਈ ਹੋਣ ਦਾ ਦਾਅਵਾ ਤੱਕ ਨਾ ਆਪ ਜੀ ਨੇ ਮਨ ਦੇ ਅੰਦਰ ਆਉਣ ਦਿੱਤਾ, ਸਦਾ ਸੇਵਾਦਾਰ ਬਣ ਕੇ ਰਹੇ। ਅਤੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਦਾ ਗੁਰ ਪਰਮੇਸ਼ਰ ਕਰਕੇ ਜਾਣਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਮੁਖਾਰ ਬਿੰਦ ਵੱਲ ਸਦਾ ਤੱਕਦੇ ਰਹਿੰਦੇ ਨੇ।
ਕਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਦੇਣ, ਮੁਖ ਦੇ ਵਿੱਚੋਂ ਕੋਈ ਬਚਨ ਫਰਮਾਉਣ, ਤੇ ਉਸੇ ਵੇਲੇ ਤਤਕਾਲ ਤੁਰੰਤ ਬਚਨ ਨੂੰ ਪੂਰਾ ਕੀਤਾ ਜਾਵੇ। ਐਸੀ ਭਾਵਨਾ ਰੱਖ ਕਰਕੇ ਨਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਣਾਂ ਵਿਖੇ 20 ਸਾਲ ਆਪ ਜੀ ਨੇ ਸੇਵਾਦਾਰ ਰੂਪ ਦੇ ਵਿੱਚ ਸੇਵਾ ਕੀਤੀ, ਤੇ 20 ਸਾਲਾਂ ਦੇ ਵਿੱਚ ਕਦੇ ਇੱਕ ਵਾਰ ਵੀ ਇਹ ਨਹੀਂ ਜਣਾਇਆ ਕਿ ਮੈਂ ਸੇਵਾ ਕਰਦਾ, ਕਦੇ ਇਹ ਨਹੀਂ ਜਣਾਇਆ ਗੁਰੂ ਘਰ ਦੇ ਨਾਲ ਕੋਈ ਦੁਨਿਆਵੀ ਸੰਬੰਧ ਹੈ, ਕਦੇ ਇਸੇ ਪ੍ਰਕਾਰ ਕਿਸੇ ਪ੍ਰਕਾਰ ਦਾ ਕੋਈ ਦਾਅਵਾ ਪ੍ਰਗਟ ਨਹੀਂ ਕੀਤਾ, ਬਲਕਿ ਹੁਕਮ ਮੰਨਿਆ ਹੋਵੇ ਪ੍ਰਵਾਨ, ਹੁਕਮ ਮੰਨ ਕਰਕੇ ਸਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਨੇ, ਅਤੇ ਸਿੱਖਾਂ ਦੇ ਤਾਂ ਹੀ, ਸੰਗਤਾਂ ਦੇ ਤਾਂ ਹੀ, ਸੰਸਾਰ ਦੇ ਤਾਂ ਹੀ ਜਣਾਇਆ ਭਾਈ ਜਿਹੜੇ ਹੁਕਮ ਮੰਨ ਕੇ ਸੇਵਾ ਕਰਦੇ ਨੇ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਜਾਂਦੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਸ੍ਰੀ ਬਾਉਲੀ ਸਾਹਿਬ ਜੀ ਦੀ ਸੇਵਾ ਚੱਲਦੀ ਏ, ਅਤੇ ਆਪਣੇ ਸੀਸ ਦੇ ਉੱਪਰ ਚਾਦਰੇ ਦਾ ਮੰਡਾਸਾ ਐਸਾ ਮਾਰਿਆ, ਇਤਿਹਾਸ ਵਿੱਚ ਬਚਨ ਆਉਂਦੇ ਨੇ ਲਗਭਗ 6-7 ਸਾਲ ਲਗਾਤਾਰ ਬਾਉਲੀ ਸਾਹਿਬ ਦੀ ਸੇਵਾ ਚੱਲਦੀ ਰਹੀ, ਅਤੇ ਸਵੇਰ ਤੋਂ ਸ਼ਾਮ ਤੱਕ ਆਪ ਜੀ ਆਪਣੇ ਸੀਸ ਦੇ ਉੱਪਰ ਉਸ ਕਾਰ ਸੇਵਾ ਨੂੰ ਕਰਦੇ ਨੇ, ਮਿੱਟੀ ਦੇ ਟੋਕਰੇ ਢੋਂਦੇ ਨੇ। ਇਸ ਪ੍ਰਕਾਰ ਆਪ ਜੀ ਭੱਜ ਭੱਜ ਕੇ ਛੇਤੀ ਦੇ ਨਾਲ ਟੋਕਰਾ ਲੈ ਕਰਕੇ ਖਾਲੀ ਫਿਰ ਛੇਤੀ ਕਹੀ ਵਾਲਿਆਂ ਦੇ ਕੋਲ ਆ ਜਾਂਦੇ, ਅਤੇ ਸਾਧ ਸੰਗਤ ਜੀ ਫਿਰ ਸੇਵਾਦਾਰਾਂ ਦੇ ਵਿੱਚ ਥੋੜ੍ਹਾ ਬਹੁਤ ਹਾਸਾ ਮਜ਼ਾਕ ਵੀ ਚੱਲਦਾ ਹੁੰਦਾ ਨਾ, ਕਹਿੰਦੇ ਨੇ ਸ੍ਰੀ ਰਾਮਦਾਸ ਜੀ ਬੜੇ ਉਤਸ਼ਾਹ ਦੇ ਨਾਲ ਸੇਵਾ ਕਰਦੇ ਨੇ, ਇਹਨਾਂ ਨੂੰ ਸੇਵਾ ਕਰਨੇ ਦਾ ਜ਼ਿਆਦਾ ਚਾਅ ਹੈ, ਇਹਨਾਂ ਨੂੰ ਜ਼ਿਆਦਾ ਸੇਵਾ ਦਿੱਤੀ ਜਾਵੇ। ਜਾਣ ਬੁੱਝ ਕੇ ਆਪ ਜੀਆਂ ਦਾ ਟੋਕਰਾ ਮਿੱਟੀ ਦੇ ਨਾਲ ਜ਼ਿਆਦਾ ਭਰਦੇ, ਆਪ ਜੀ ਨੇ ਕਦੇ ਉਲਾਂਭਾ ਨਹੀਂ ਦਿੱਤਾ ਕਿ ਟੋਕਰਾ ਵੱਡਾ ਅਤੇ ਮਿੱਟੀ ਦੇ ਨਾਲ ਜ਼ਿਆਦਾ ਭਰਿਆ ਭਾਰ ਵੱਧ ਜਾਂਦਾ ਹੈ, ਬਲਕਿ ਪਹਿਲਾਂ ਦੀ ਨਿਆਈ ਤੇਜ਼ ਰਫਤਾਰ ਦੇ ਨਾਲ ਚੱਲਦਿਆਂ ਮਿੱਟੀ ਦਾ ਟੋਕਰਾ ਬਾਹਰ ਸੁੱਟ ਕੇ ਅਤੇ ਫਿਰ ਸਭਨਾਂ ਤੋਂ ਛੇਤੀ ਆ ਕਰਕੇ ਟੋਕਰਾ ਭਰਨ ਵਾਸਤੇ ਕਈ ਵਾਲੇ ਸੇਵਾਦਾਰਾਂ ਦੇ ਸਨਮੁੱਖ ਟੋਕਰਾ ਰੱਖ ਦਿੰਦੇ ਨੇ। ਇਸ ਪ੍ਰਕਾਰ ਵੱਡੀ ਭਾਰੀ ਸੇਵਾ ਗੁਰੂ ਘਰ ਦੇ ਅੰਦਰ ਨਿਭਾਈ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ। ਦੁਨੀਆਂ ਨੂੰ, ਸੰਗਤਾਂ ਨੂੰ, ਸੰਸਾਰ ਨੂੰ, ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣਾ ਨਾ ਗੁਰਤਾ ਗੱਦੀ ਦਾ ਅਧਿਕਾਰੀ ਕੌਣ ਹੈ, ਕਿਉਂਕਿ ਜੇ ਸਤਿਗੁਰੂ ਜੀ ਪਰਖ ਕਰਕੇ ਪ੍ਰਤੱਖ ਕਰਕੇ ਨਾ ਦਿਖਾਉਂਦੇ ਤਾਂ ਬਹੁਤ ਸਾਰੇ ਸਿੱਖਾਂ ਦੇ ਮਨਾਂ ਦੇ ਅੰਦਰ ਉਦੋਂ ਵੀ ਸੰਸੇ ਰਹਿ ਜਾਣੇ ਸੀ, ਅਤੇ ਹੋ ਸਕਦਾ ਸੀ ਹੁਣ ਵੀ ਸੰਸੇ ਆਉਂਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਵੀ ਤਾਂ ਬ੍ਰਹਮ ਗਿਆਨੀ ਸਨ ਨਾ। ਬਾਬਾ ਮੋਹਨ ਜੀ ਦੁਨੀਆਂ ਤੋਂ ਬੇਪਰਵਾਹ, ਨਾ ਕਿਸੇ ਪ੍ਰਕਾਰ ਦੇ ਧੰਦੇ ਦੀ ਪਰਵਾਹ, ਨਾ ਵਿਵਹਾਰ ਦੀ ਪਰਵਾਹ, ਨਾ ਕਿਸੇ ਰਾਜੇ ਦੀ ਪਰਵਾਹ, ਨਾ ਰਾਣੀ ਦੀ ਪਰਵਾਹ, ਬਿਲਕੁਲ ਬੇਪਰਵਾਹ, ਬੇਪਰਵਾਹ ਸਦਾ ਰੰਗ ਹਰ ਕੇ, ਐਸੀ ਜਿਹਨਾਂ ਦੀ ਅਵਸਥਾ ਹੈ। ਇਸੇ ਪ੍ਰਕਾਰ ਬਾਬਾ ਮੋਹਰੀ ਜੀ ਜਿਹੜੇ ਹੱਥ ਜੋੜ ਕੇ ਸੇਵਾ 'ਚ ਖੜ੍ਹੇ ਰਹਿੰਦੇ ਨੇ, ਭਾਈ ਰਾਮਾ ਜੀ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਇਹ ਵੀ ਰਿਸ਼ਤੇ ਦੇ ਵਿੱਚ ਦਾਮਾਦ ਲੱਗਦੇ ਨੇ ਅਤੇ ਹੱਥ ਬੰਨ੍ਹ ਕੇ ਸਦਾ ਸੇਵਾ ਕਰਦੇ ਨੇ, ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਹੈ ਹੀ ਸੇਵਾ ਸਿਮਰਨ ਦੀ ਮੂਰਤ ਨੇ, ਹੁਕਮ ਮੰਨਣ ਵਾਸਤੇ ਸਦਾ ਕਮਰ ਕੱਸਾ ਕਰਕੇ ਰੱਖਦੇ ਨੇ, ਅਤੇ ਜੇਕਰ ਸਤਿਗੁਰੂ ਜੀ ਪਰਖ ਨਾ ਕਰਦੇ। ਇਸ ਪ੍ਰਕਾਰ ਸੰਸੇ ਰਹਿਣੇ ਸੀ ਕਿ ਗੁਰੂ ਘਰ ਦੇ ਅੰਦਰ ਬੜੇ ਬੜੇ ਸਨਮਾਨਯੋਗ ਮਹਾਂਪੁਰਖ ਗੁਰਸਿੱਖ ਬ੍ਰਹਮ ਗਿਆਨੀ ਨੇ, ਭਾਈ ਪਾਰੋ ਜੀ ਵਰਗੇ ਹੁਕਮ ਮੰਨਣ ਵਾਲੇ ਬ੍ਰਹਮ ਗਿਆਨੀ ਗੁਰਸਿੱਖ ਨੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ ਕਿਉਂ ਬਖਸ਼ਿਸ਼ ਕੀਤੀ? ਉਸ ਵੇਲੇ ਵੀ ਕਿਸੇ ਦੇ ਮਨ ਵਿੱਚ ਭਰਮ ਨਾ ਰਹਿ ਜਾਵੇ, ਅਤੇ ਆਉਣ ਵਾਲੇ ਸਮੇਂ ਵਿੱਚ ਯੁਗਾ ਯੁਗਾਂਤਰਾਂ ਦੇ ਅੰਦਰ ਕਿਸੇ ਦੇ ਮਨ ਵਿੱਚ ਭਰਮ ਨਾ ਪੈ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸਾਰਿਆਂ ਸਿੱਖਾਂ ਨੂੰ, ਆਪਣਿਆਂ ਸਪੁੱਤਰਾਂ ਨੂੰ, ਅਤੇ ਇਸੇ ਪ੍ਰਕਾਰ ਬਾਬਾ ਰਾਮਾ ਜੀ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਰਖਣਾ ਕੀਤਾ, ਕਸਵੱਟੀ ਲਾ ਦਿੱਤੀ ਹੈ। ਸਿੱਖ ਵੀ ਖਰੇ ਨਾ ਉਤਰ ਸਕੇ, ਸਪੁੱਤਰ ਵੀ ਸਤਿਗੁਰੂ ਜੀ ਦੀ ਪਰਖ ਦੇ ਵਿੱਚ ਖਰੇ ਨਾ ਉਤਰ ਸਕੇ, ਵੱਡੀਆਂ ਕਸਵੱਟੀਆਂ 'ਚੋਂ ਲੰਘਦਿਆਂ ਕੇਵਲ ਤਾਂ ਕੇਵਲ 2 ਮਹਾਂਪੁਰਖ ਸਤਿਗੁਰੂ ਜੀ ਦੀ ਕਸਵੱਟੀ 'ਤੇ ਖਰੇ ਰਹਿ ਗਏ। ਇੱਕ ਭਾਈ ਰਾਮਾ ਜੀ, ਕਹਿ ਲਈਏ ਬਾਬਾ ਰਾਮਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਇਹ ਵੀ ਰਿਸ਼ਤੇ ਦੇ ਅੰਦਰ ਦਾ ਮਾਦ ਨੇ। ਬੀਬੀ ਦਾਨੀ ਜੀ ਦੇ ਨਾਲ ਆਪ ਜੀ ਦਾ ਆਨੰਦ ਕਾਰਜ ਹੋਇਆ, ਅਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੁਨਿਆਵੀ ਰਿਸ਼ਤੇ ਵਿੱਚ ਇਹ ਵੀ ਸਤਿਗੁਰੂ ਜੀ ਦੇ ਦਾਮਾਦ ਨੇ, ਅਤੇ ਬੀਬੀ ਭਾਨੀ ਜੀ ਦੇ ਨਾਲ ਆਪ ਜੀ ਦਾ ਆਨੰਦ ਕਾਰਜ ਹੋਇਆ। ਹੁਣ ਇਹਨਾਂ ਦੋਵਾਂ ਮਹਾਂਪੁਰਖਾਂ ਦੀ ਪਰਖ ਸ਼ੁਰੂ ਹੋਈ ਹੈ, ਸ੍ਰੀ ਬਾਉਲੀ ਸਾਹਿਬ ਜੀ ਦੀ ਸੇਵਾ ਹੋ ਚੁੱਕੀ ਹੈ, ਨਾਲ ਹੋਰ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ, ਅਤੇ ਬਾਉਲੀ ਸਾਹਿਬ ਜੀ ਦੇ ਦਰਵਾਜ਼ੇ ਦੇ ਲਾਗੇ ਸਤਿਗੁਰੂ ਜੀ ਆ ਕੇ ਬਿਰਾਜਦੇ ਨੇ, ਅਤੇ ਆਪਣੀ ਨਿਗਰਾਨੀ ਦੇ ਹੇਠ ਆਪ ਸੇਵਾ ਕਰਵਾਉਂਦੇ ਨੇ। ਹੁਣ ਪਰਖ ਲਾ ਦਿੱਤੀ, ਕਸਵੱਟੀ ਲਾ ਦਿੱਤੀ, ਬਚਨ ਕੀਤਾ ਭਾਈ ਰਾਮਾ ਜੀ ਦੇ ਤਾਂ ਹੀ, ਰਾਮਾ ਜੀ ਇੱਥੇ ਇਮਾਰਤਾਂ ਬਣ ਰਹੀਆਂ ਨੇ, ਸੇਵਾ ਚੱਲ ਰਹੀ ਹੈ, ਅਸੀਂ ਆਪ ਨਿਗਰਾਨ ਹੋ ਕਰਕੇ ਆਪਣੀ ਨਿਗਰਾਨੀ ਦੇ ਹੇਠ ਸੇਵਾ ਕਰਾਉਂਦੇ ਹਾਂ, ਸਾਡੇ ਬੈਠਣ ਵਾਸਤੇ ਇੱਥੇ ਥੜਾ ਬਣਾਓ ਜਿਸ ਦੇ ਉੱਪਰ ਬੈਠ ਕਰਕੇ ਅਸੀਂ ਇਹ ਕਾਰ ਸੇਵਾ ਕਰਵਾਈਏ। ਸਤ ਬਚਨ ਮਹਾਰਾਜ ਉਸੇ ਵੇਲੇ ਕਹਿ ਕਰਕੇ ਬਾਬਾ ਰਾਮਾ ਜੀ ਨੇ ਸੀਸ ਝੁਕਾ ਦਿੱਤਾ।
ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਰੂਪ ਰੇਖਾ ਦੱਸੀ ਏ। ਹਸਤ ਕਮਲ ਦੇ ਅੰਦਰ ਇੱਕ ਸੋਟੀ ਫੜੀ ਹੋਈ ਏ, ਉਸ ਦੇ ਨਾਲ ਚਾਰ ਲਕੀਰਾਂ ਵਾਹ ਕਰਕੇ ਚੌਨੁਕਰਾ ਇੱਕ ਆਕਾਰ ਬਣਾ ਦਿੱਤਾ ਹੈ। ਭਾਈ ਰਾਮਾ ਜੀ, ਏਡਾ ਕੁ ਲੰਬਾ ਅਤੇ ਇੰਨਾ ਕੁ ਚੌੜਾ ਥੜਾ ਬਣਾਉਣਾ, ਇੰਨਾ ਕੁ ਉੱਚਾ ਬਣਾਉਣਾ, ਇਸ ਪ੍ਰਕਾਰ ਦਾ ਬਣਾਉਣਾ। ਥੜੇ ਦੀ ਰੂਪ ਰੇਖਾ ਦੱਸੀ ਅਤੇ ਉਹਨਾਂ ਨੇ ਕਿਹਾ ਸੱਤ ਬਚਨ ਮਹਾਰਾਜ, ਅਤੇ ਥੜਾ ਬਣਾਉਣਾ ਪ੍ਰਾਰੰਭ ਕਰ ਦਿੱਤਾ ਹੈ। ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਸ, ਜੋ ਤਿਸ ਵੇਲੇ ਸੇਵਾਦਾਰ ਦੇ ਰੂਪ ਵਿੱਚ ਸੇਵਾ ਕਰਦੇ ਸਨ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਪਵਿੱਤਰ ਚਰਨਾਂ ਦੇ ਨਾਲ ਚੱਲ ਕੇ ਆਏ ਨੇ। ਬਚਨ ਕੀਤਾ, ਪੁਰਖਾ ਤੁਸਾਂ ਨੇ ਵੀ ਸੇਵਾ ਕਮਾਉਣੀ ਏ ਅਤੇ ਸਾਡੇ ਬੈਠਣ ਵਾਸਤੇ ਇੱਕ ਥੜਾ ਬਣਾਉਣਾ ਅਤੇ ਆਗਿਆ ਕਰਨਾ ਕੀਤੀ ਏ, ਇੱਥੇ ਇੰਨਾ ਕੁ ਉੱਚਾ, ਇੰਨਾ ਕੁ ਲੰਬਾ ਅਤੇ ਇੰਨਾ ਕੁ ਚੌੜਾ ਥੜਾ ਬਣਾ ਦਿਓ। ਹਸਤ ਕਮਲ ਦੇ ਅੰਦਰ ਫੜੀ ਹੋਈ ਸੋਟੀ ਦੇ ਨਾਲ ਲਕੀਰਾਂ ਵਾਹ ਕਰਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਕੌਤਕ ਵਰਤਾਇਆ ਅਤੇ ਇੱਕ ਚੁਨੁਕਰਾ ਆਕਾਰ ਬਣਾ ਦਿੱਤਾ, ਇੱਥੇ ਥੜਾ ਬਣਾਓ ਨਕਸ਼ਾ ਬਣਾ ਦਿੱਤਾ, ਰੂਪ ਰੇਖਾ ਉਲੀਕ ਦਿੱਤੀ ਏ। ਦੋਵੇਂ ਮਹਾਂਪੁਰਖ ਸੇਵਾ ਦੇ ਵਿੱਚ ਲੱਗ ਗਏ। ਬਾਬਾ ਰਾਮਾ ਸਾਹਿਬ ਜੀ ਵੀ ਥੜਾ ਬਣਾਉਣ ਲੱਗ ਗਏ ਅਤੇ ਸੇਵਾਦਾਰ ਦੇ ਰੂਪ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਥੜਾ ਬਣਾਉਣ ਲੱਗ ਗਏ। ਸ਼ਾਮ ਤੱਕ ਦੋਵੇਂ ਥੜੇ ਬਣ ਕੇ ਤਿਆਰ ਹੋ ਗਏ। ਅਗਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੋਜ ਵਰਤਾਉਂਦੇ ਹੋਏ ਮਨ ਦੀ ਮੌਜ ਦੇ ਅੰਦਰ ਚੱਲਦੇ ਵਿਚਰਦੇ ਚਰਨਾਂ ਦੇ ਨਾਲ ਆਏ ਨੇ ਅਤੇ ਆ ਕਰਕੇ ਬਚਨ ਕੀਤਾ, ਰਾਮਾ ਜੀ ਤੁਹਾਡਾ ਬਣਾਇਆ ਹੋਇਆ ਥੜਾ ਸਾਨੂੰ ਪਸੰਦ ਨਹੀਂ ਆਇਆ, ਢਾ ਦਿਓ ਇਸ ਨੂੰ। ਅਤੇ ਇਸ ਵੇਲੇ ਹਸਤ ਕਮਲ ਵਿੱਚ ਫੜੀ ਹੋਈ ਸੋਟੀ ਦੇ ਨਾਲ ਨਵਾਂ ਚਨੁਕਰਾ ਆਕਾਰ ਇੱਕ ਨਕਸ਼ਾ ਬਣਾ ਦਿੱਤਾ ਹੈ, ਏਡਾ ਕੁ ਥੜਾ ਇੱਥੇ ਬਣਾਓ। ਉਹਨਾਂ ਨੇ ਥੜਾ ਢਾ ਦਿੱਤਾ ਅਤੇ ਨਵਾਂ ਬਣਾਉਣ ਲੱਗ ਗਏ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਚੱਲ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਕੋਲ ਆਏ। ਬਚਨ ਕੀਤਾ, ਪੁਰਖਾ ਥੜਾ ਤੁਹਾਡਾ ਵੀ ਸਾਨੂੰ ਪਸੰਦ ਨਹੀਂ ਜੇ ਆਇਆ, ਢਾ ਦਿਓ ਇਸ ਥੜੇ ਨੂੰ। ਸੱਤ ਬਚਨ ਮਹਾਰਾਜ ਉਸੇ ਵੇਲੇ ਸੀਸ ਝੁਕਾ ਦਿੱਤਾ, ਕਿਰਪਾ ਕਰੋ ਕੈਸਾ ਥੜਾ ਬਣਾਈਏ। ਸਤਿਗੁਰੂ ਜੀ ਨੇ ਇਸ ਵੇਲੇ 'ਚ ਨੁਕਰਾ ਨਕਸ਼ਾ ਫਿਰਵਾ ਦਿੱਤਾ, ਇੰਨਾ ਲੰਬਾ ਹੋਵੇ, ਇੰਨਾ ਚੌੜਾ ਹੋਵੇ, ਇੰਨਾ ਉੱਚਾ ਹੋਵੇ, ਇਸ ਪ੍ਰਕਾਰ ਦਾ ਆਕਾਰ ਹੋਵੇ, ਥੋੜ੍ਹਾ ਸੋਹਣਾ ਥੜਾ ਬਣਾਓ ਜਿਸ ਦੇ ਉੱਪਰ ਅਸੀਂ ਬੈਠ ਕਰਕੇ ਸੇਵਾ ਕਰਵਾਈਏ। ਸੱਤ ਬਚਨ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੀਸਰੇ ਦਿਨ ਵੀ ਆਏ, ਚੌਥੇ ਦਿਨ ਵੀ ਆਏ। ਇਤਿਹਾਸਕਾਰਾਂ ਨੇ ਭਾਵੇਂ 3-4 ਵਾਰ ਥੜੇ ਬਣਾਉਣ ਦਾ ਜ਼ਿਕਰ ਕੀਤਾ ਹੈ, ਪਰ 7 ਦਿਨ ਇਹ ਜਿਹੜੀ ਸੇਵਾ ਸੀ ਲਗਾਤਾਰ ਚੱਲਦੀ ਰਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਉਂਦੇ ਨੇ, ਥੜਾ ਬਣਵਾਉਂਦੇ ਨੇ, ਅਗਲੇ ਦਿਨ ਢਵਾ ਦਿੰਦੇ ਨੇ, ਅਗਲੇ ਦਿਨ ਫਿਰ ਨਵਾਂ ਨਕਸ਼ਾ ਬਣਾ ਦਿੰਦੇ ਨੇ, ਅਗਲੇ ਦਿਨ ਆ ਕੇ ਫਿਰ ਢਵਾ ਦਿੰਦੇ ਨੇ। ਅਤੇ ਜਦੋਂ 7 ਦਿਨ ਹੋਏ ਨਾ ਇਸ ਪ੍ਰਕਾਰ ਸੇਵਾ ਨਿਭਾਉਂਦਿਆਂ, ਅਤੇ ਭਾਈ ਰਾਮਾ ਜੀ ਨੂੰ ਕਿਸੇ ਨੇ ਪੁੱਛ ਲਿਆ, ਬਾਬਾ ਜੀ ਥੜਾ ਤਾਂ ਤੁਸੀਂ ਸੋਹਣਾ ਬਣਾਉਂਦੇ ਹੋ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੜਾ ਢਵਾ ਕਿਉਂ ਦਿੰਦੇ ਨੇ? ਅਤੇ ਬਾਬਾ ਰਾਮਾ ਜੀ ਨੇ ਕਹਿ ਦਿੱਤਾ, ਕਹਿਣ ਲੱਗੇ, ਇਹ ਸਤਿਗੁਰੂ ਜੀ ਦਾ ਦੋਸ਼ ਨਹੀਂ, ਇਹ ਸਤਿਗੁਰੂ ਜੀ ਦੀ ਉਮਰ ਦਾ ਦੋਸ਼ ਹੈ। ਸਤਿਗੁਰੂ ਜੀ ਸਰੀਰ ਕਰਕੇ ਬਜ਼ੁਰਗ ਹੋ ਗਏ ਨੇ, ਜਿਹੋ ਜਿਹਾ ਥੜਾ ਦੱਸ ਕੇ ਜਾਂਦੇ ਨੇ ਮੈਂ ਤਾਂ ਉਹੋ ਜਿਹੇ ਬਣਾਉਣਾ, ਪਰ ਮਹਾਰਾਜ ਜੀ ਨੂੰ ਚੇਤਾ ਹੀ ਭੁੱਲ ਜਾਂਦਾ ਕਿ ਕਿਹੋ ਜਿਹਾ ਦੱਸ ਕੇ ਗਏ ਸੀ। ਅਗਲੇ ਦਿਨ ਆ ਕੇ ਨਵੀਂ ਰੂਪ ਰੇਖਾ ਬਣਾ ਦਿੰਦੇ ਨੇ, ਨਵਾਂ ਹੀ ਨਕਸ਼ਾ ਬਣਾ ਦਿੰਦੇ ਨੇ। ਨਾਲ ਇਹ ਵੀ ਕਹਿ ਦਿੱਤਾ, ਬੜੇ ਥੜੇ ਬਣਾ ਲਏ ਅਤੇ ਬੜੇ ਢਾ ਲਏ, ਜੇ ਕੱਲ੍ਹ ਨੂੰ ਸਤਿਗੁਰੂ ਜੀ ਨੇ ਮੈਨੂੰ ਥੜਾ ਬਣਾਉਣ ਵਾਸਤੇ ਕਹਿ ਦਿੱਤਾ ਮੈਂ ਤਾਂ ਜਵਾਬ ਹੀ ਦੇ ਦੇਣਾ ਹੈ, ਕਦੇ ਬਣਾ ਦਿਓ ਕਦੇ ਢਾ ਦਿਓ, ਦੂਜਾ ਕੋਈ ਕੰਮ ਹੀ ਨਹੀਂ। ਸਾਧ ਸੰਗਤ ਜੀ ਤਾਂ ਇਸ ਵੇਲੇ ਗੁਰੂ ਦੇ ਵਿੱਚ ਹੀ ਦੋਸ਼ ਆਰੋਪਣ ਕਰ ਦਿੱਤਾ, ਕਹਿਣ ਲੱਗੇ, ਸਤਿਗੁਰੂ ਜੀ ਦੀ ਉਮਰ ਹੋ ਗਈ ਹੈ ਵਡੇਰੀ, ਅਤੇ ਜਿਹੋ ਜਿਹਾ ਦੱਸ ਕੇ ਜਾਂਦੇ ਨੇ ਸਤਿਗੁਰੂ ਜੀ ਨੂੰ ਚੇਤਾ ਭੁੱਲ ਜਾਂਦਾ, ਅਤੇ ਅਗਲੇ ਦਿਨ ਆ ਕੇ ਨਵੇਂ ਤਰੀਕੇ ਦਾ ਦੱਸਦੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਮਨ ਦਾ ਜਿਹੜਾ ਤੌਖਲਾ ਸੀ ਮੁੱਖ ਦੇ ਦਰਵਾਜ਼ੇ ਰਾਹੀਂ ਬਾਹਰ ਆ ਗਿਆ। ਸਤਿਗੁਰੂ ਜੀ ਕੌਤਕ ਵਰਤਾਉਂਦੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਕੋਲ ਪੁੱਜੇ ਨੇ, ਅਤੇ ਜਾ ਕਰਕੇ ਕਹਿਣਾ ਕੀਤਾ, ਪੁਰਖਾ ਤੁਹਾਡਾ ਬਣਾਇਆ ਹੋਇਆ ਥੜਾ ਵੀ ਸਾਡੇ ਪਸੰਦ ਨਹੀਂ, ਢਾ ਦਿਓ ਇਸ ਥੜੇ ਨੂੰ ਅਤੇ ਨਵਾਂ ਬਣਾਓ। ਉਸੇ ਵੇਲੇ 7 ਬਚਨ ਕਹਿ ਕਰਕੇ ਢਾਉਣ ਲੱਗ ਗਏ। ਅਤੇ ਗਿਆਨੀ ਗਿਆਨ ਸਿੰਘ ਜੀ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਅੰਦਰ ਲਿਖਦੇ ਨੇ, ਬਾਬਾ ਮੋਹਨ ਜੀ ਆਏ, ਆ ਕਰਕੇ ਕੌੜੇ ਫਿੱਕੇ ਅਪਮਾਨਜਨਕ ਬਚਨ ਵੀ ਬੋਲ ਦਿੱਤੇ, ਕਹਿਣ ਲੱਗੇ, ਸ੍ਰੀ ਰਾਮਦਾਸ ਜੀ ਤੁਸੀਂ ਬੌਰੇ ਹੋ ਗਏ ਹੋ, ਝੱਲੇ ਹੋ ਗਏ ਹੋ, ਤੁਸੀਂ ਕਿੰਨਾ ਸੋਹਣਾ ਅਤੇ ਤੁਸਾਂ ਥੜਾ ਬਣਾਇਆ ਹੈ। ਅਤੇ ਸਤਿਗੁਰੂ ਜੀ ਨੇ ਆਖਿਆ ਢਾ ਦਿਓ, ਅਤੇ ਉਸੇ ਵੇਲੇ ਢਾਉਣ ਲੱਗ ਗਏ ਹੋ। ਇੰਨੀ ਮਿਹਨਤ ਸ਼ਾਮ ਤੱਕ ਤੁਸੀਂ ਕਰਦੇ ਹੋ, ਸਵੇਰ ਤੋਂ ਫਿਰ ਪ੍ਰੰਭ ਕਰਦੇ ਹੋ, ਅਗਲੇ ਦਿਨ ਫਿਰ ਸ਼ਾਮਾਂ ਤੱਕ ਲੱਗੇ ਰਹਿੰਦੇ ਹੋ, ਸਤਿਗੁਰੂ ਜੀ ਥੜੇ ਬਣਵਾਉਂਦੇ ਨੇ ਅਤੇ ਢਵਾਉਂਦੇ ਨੇ, ਤੁਹਾਡੇ ਮਨ ਵਿੱਚ ਕੋਈ ਖੇਦ ਨਹੀਂ ਆਉਂਦਾ? ਅਤੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੇ ਹੱਥ ਜੋੜੇ, ਕਹਿਣ ਲੱਗੇ, ਬਾਬਾ ਮੋਹਨ ਜੀਆਂ ਦੇ ਤਾਈ, ਹੇ ਭਰਾਤਾ ਜੀ, ਇਹ ਸਤਿਗੁਰੂ ਜੀ ਦੀ ਮਨ ਦੀ ਮੌਜ ਹੈ, ਜਿਹੜੀ ਸੇਵਾ ਵਿੱਚ ਲਾ ਛੱਡਣ ਸਤਿਗੁਰੂ ਜੀ ਦੀ ਮੌਜ,
ਪਰ ਜਦੋਂ ਸਤਿਗੁਰੂ ਜੀ ਹੁਕਮ ਦੇ ਕਰਕੇ ਦਿੰਦੇ ਨੇ ਐਸਾ ਥੜਾ ਬਣਾ ਦਿਓ ਤੇ ਚਾਹ ਚੜ ਜਾਂਦਾ। ਸਤਿਗੁਰੂ ਜੀ ਦਾ ਹੁਕਮ ਹੋਇਆ ਕਿ ਥੜਾ ਬਣਾਓ। ਜਦੋਂ ਸਤਿਗੁਰੂ ਜੀ ਕਹਿੰਦੇ ਨੇ ਥੜਾ ਢਾ ਦਿਓ, ਮਨ ਦੇ ਅੰਦਰ ਕੁਝ ਨਮੋਸ਼ੀ ਇਸ ਗੱਲ ਦੀ ਤੇ ਆਉਂਦੀ ਹੈ ਕਿ ਜਿਹੋ ਜਿਹਾ ਥੜਾ ਬਣਾਉਣਾ ਚਾਹੀਦਾ ਸੀ ਸਤਿਗੁਰੂ ਜੀ ਨੂੰ ਪਸੰਦ ਆ ਜਾਵੇ, ਮੇਰੇ ਕੋਲ ਉਹ ਜਿਹਾ ਬਣਿਆ ਨਹੀਂ। ਪਰ ਜਦੋਂ ਮੈਂ ਥੜਾ ਢਾਉਂਦਾ ਹਾਂ, ਸਤਿਗੁਰੂ ਜੀ ਵੇਖ ਕੇ ਹੱਸਦੇ ਨੇ, ਖੁਸ਼ ਹੁੰਦੇ ਨੇ ਨਾ, ਸਤਿਗੁਰੂ ਜੀ ਨੂੰ ਖੁਸ਼ ਹੁੰਦਿਆਂ ਵੇਖ ਕਰਕੇ ਮੈਂ ਖੁਸ਼ ਹੋ ਜਾਂਦਾ ਹੈ, ਮੇਰੇ ਮਨ ਦੇ ਸਾਰੇ ਗਿਲੇ ਸ਼ਿਕਵੇ ਮਿਟ ਜਾਂਦੇ ਨੇ, ਫਿਰ ਉਤਸ਼ਾਹ ਆ ਜਾਂਦਾ ਸਤਿਗੁਰੂ ਜੀ ਦੇ ਵਾਸਤੇ ਹੋਰ ਥੜਾ ਬਣਾਵਾਂ। ਬੇਨਤੀ ਕੀਤੀ ਬਾਬਾ ਮੋਹਨ ਜੀਆਂ ਦੇ ਤਾਂ ਇਹ ਵੱਡੇ ਭਰਾਤਾ ਜੀ, ਕਿਉਂਕਿ ਆਪ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਵੱਡੇ ਸਪੁੱਤਰ ਨੇ, ਬੀਬੀ ਭਾਨੀ ਜੀ ਦੇ ਵੱਡੇ ਭਰਾਤਾ ਜੀ ਨੇ, ਇਸ ਕਰਕੇ ਆਪਣੇ ਮਹਿਲਾ ਦੇ ਭਰਾਤਾ ਜੀ ਹੋਣ ਕਰਕੇ ਬਚਨ ਕਰਦੇ ਨੇ, ਭਰਾਤਾ ਜੀ ਅਸੀਂ ਸਤਿਗੁਰੂ ਜੀ ਦੇ ਸੇਵਾਦਾਰ ਹਾਂ, ਅਸੀਂ ਤਾਂ ਸੇਵਾ ਹੀ ਕਰਨੀ ਹੈ ਨਾ, ਭਾਵੇਂ ਸਤਿਗੁਰੂ ਜੀ ਉਸਾਰੀ ਦੀ ਸੇਵਾ ਵਿੱਚ ਲਾ ਦੇਣ, ਭਾਵੇਂ ਢਾਉਣ ਦੀ ਸੇਵਾ ਵਿੱਚ ਲਾ ਦੇਣ, ਭਾਵੇਂ ਸਾਰੀ ਜ਼ਿੰਦਗੀ ਥੜਾ ਬਣਾਈ ਜਾਣ ਅਤੇ ਥੜਾ ਢੁਆਈ ਜਾਣ, ਸਾਨੂੰ ਥੜੇ ਦੇ ਨਾਲ ਕੋਈ ਮਨੋਰਥ ਨਹੀਂ। ਸਾਡਾ ਮਨੋਰਥ ਸਤਿਗੁਰੂ ਜੀ ਦੀ ਆਗਿਆ ਮੰਨਣਾ ਹੈ, ਸਾਡਾ ਕੰਮ ਸਤਿਗੁਰੂ ਜੀ ਦੀ ਆਗਿਆ ਵਿੱਚ ਮੰਨ ਕੇ ਸੇਵਾ ਕਰਨਾ। ਜੇ ਮੈਨੂੰ ਸਾਰੀ ਜ਼ਿੰਦਗੀ ਥੜਾ ਬਣਾਉਣ ਅਤੇ ਢਾਉਣ ਵਿੱਚ ਹੀ ਲਾ ਛੱਡਣ ਨਾ, ਤਾਂ ਵੀ ਮੈਂ ਖੁਸ਼ੀ ਦੇ ਨਾਲ ਇਹ ਸੇਵਾ ਕਰਦਾ ਰਹਾਂਗਾ। ਥੜਾ ਬਣੇ ਨਾ ਬਣੇ, ਢਹਿ ਜਾਵੇ ਬਣ ਜਾਵੇ, ਅਸਾਂ ਥੜੇ ਤੋਂ ਕੀ ਲੈਣਾ, ਅਸਾਂ ਤਾਂ ਸਤਿਗੁਰੂ ਜੀ ਦੀ ਆਗਿਆ ਮੰਨਣੀ ਹੈ। ਹੁਕਮ ਸਾਮ ਨਹੀਂ ਸਾਹਿਬ ਸੇਵਾ, ਜਦੋਂ ਐਸਾ ਭਾਵ ਪ੍ਰਗਟ ਕੀਤਾ ਨਾ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਸੰਨ ਹੋ ਗਏ ਅਤੇ ਬਚਨ ਕਰਨਾ ਕੀਤਾ, ਪੁਰਖਾ ਅਸੀਂ ਕੀ ਲੈਣਾ ਇਹਨਾਂ ਇੱਟਾਂ ਦੇ ਅਤੇ ਮਿੱਟੀ ਦੀਆਂ ਥੜਿਆਂ ਤੋਂ। ਥੜਾ ਛੋਟਾ ਹੋਵੇ ਜਾਂ ਵੱਡਾ ਹੋਵੇ, ਉੱਚਾ ਹੋਵੇ ਜਾਂ ਨੀਵਾਂ ਹੋਵੇ, ਲੰਬਾ ਹੋਵੇ ਜਾਂ ਚੌੜਾ ਹੋਵੇ, ਕੀ ਲੈਣਾ ਅਸੀਂ ਮਿੱਟੀ ਦੇ ਥੜਿਆਂ ਤੋਂ। ਅਸੀਂ ਤਾਂ ਹਿਰਦੇ ਰੂਪੀ ਥੜਾ ਪਰਖਦੇ ਸੀ, ਉਹ ਕਿਹੜਾ ਹਿਰਦਾ ਰੂਪੀ ਥੜਾ ਏ ਜਿਸ ਦੇ ਉੱਪਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਟਿਕਾ ਦਈਏ। ਪੁਰਖਾ ਤੁਹਾਡੇ ਹਿਰਦੇ ਰੂਪੀ ਥੜੇ ਨੂੰ ਅਸਾਂ ਨੇ ਨਿਰਮਲ ਦੇਖਿਆ, ਉੱਜਲ ਦੇਖਿਆ, ਪਵਿੱਤਰ ਦੇਖਿਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਜੋਤ ਟਿਕਾ ਦੇਣ ਦੇ ਯੋਗ ਦੇਖਿਆ। ਇਸ ਪ੍ਰਕਾਰ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਦੇ ਵਿੱਚ ਪ੍ਰਗਟ ਕਰ ਦਿੱਤਾ ਕਿ ਬਾਬਾ ਮੋਹਨ ਜੀ ਪਰਵਾਹ ਤਾਂ ਕਿਸੇ ਦੀ ਨਹੀਂ ਕਰਦੇ, ਪਰ ਅਲਮਸਤ ਅਵਸਥਾ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਤਾਂ ਵੀ ਫਿੱਕੇ ਬਚਨ ਬੋਲ ਦਿੰਦੇ ਨੇ, ਸਤਿਗੁਰੂ ਜੀ ਦੀ ਕਰਨੀ ਦੇ ਉੱਪਰ ਵੀ ਸ਼ੰਕਾ ਕਰ ਲੈਂਦੇ ਨੇ। ਬਾਬਾ ਮੋਹਨ ਜੀ ਦੇ ਛੋਟੇ ਭਰਾਤਾ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਛੋਟੇ ਸਪੁੱਤਰ ਬਾਬਾ ਮੋਹਰੀ ਜੀ ਸਦਾ ਕਮਰ ਕੱਸਾ ਕਰਨ ਦੇ ਵਿੱਚ, ਸੇਵਾ ਕਰਨ ਦੇ ਵਿੱਚ ਮੋਹਰੀ ਹੀ ਰਹਿੰਦੇ ਨੇ, ਪਰ ਕਦੇ ਕਦੇ ਸਾਧ ਸੰਗਤ ਜੀ ਥੋੜ੍ਹੀ ਢਿੱਲ ਹੋ ਜਾਂਦੀ ਏ। ਬਾਬਾ ਰਾਮਾ ਜੀ ਸੇਵਾ ਕਰਦੇ ਨੇ, ਪਰ ਮਨ ਦਾ ਭਾਵ ਪ੍ਰਗਟ ਹੋ ਗਿਆ, ਸਤਿਗੁਰੂ ਜੀ ਦੇ ਉੱਪਰ ਹੀ ਦੋਸ਼ ਆਰੋਪਣ ਕਰ ਦਿੱਤਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੀ ਭਾਵਨਾ ਏ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਨੇ, ਸਤਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਦਾ ਸਰਗੁਣ ਸਰੂਪ ਗੁਰ ਪਰਮੇਸ਼ਰ ਨੇ, ਅਤੇ ਸਤਿਗੁਰੂ ਜੀ ਕਦੇ ਨਹੀਂ ਭੁੱਲਦੇ, ਅਸੀਂ ਭੁੱਲ ਜਾਂਦੇ ਹਾਂ। ਭਾਵ ਪ੍ਰਗਟ ਕੀਤਾ, ਸਤਿਗੁਰੂ ਜੀ ਮੈਨੂੰ ਦਾਸ ਨੂੰ ਮੈਨੂੰ ਅਣਜਾਣ ਨੂੰ ਖਿਮਾ ਕਰ ਦਿਓ, ਜੇ ਇੱਕ ਛੋਟੀ ਜਿਹੀ ਸੇਵਾ ਬਣਾਉਣਾ ਤਾਂ ਥੜਾ ਹੀ ਹੈ ਨਾ। ਆਪ ਜੀ ਕਿਰਪਾ ਕਰਕੇ ਚੱਲ ਕੇ ਆਉਂਦੇ ਹੋ ਚਰਨਾਂ ਦੇ ਨਾਲ, ਨਿੱਤ ਫਿਰ ਮੇਰੀ ਭੁੱਲ ਨੂੰ ਪਹਿਲੀ ਨੂੰ ਬਖਸ਼ ਕੇ ਨਵੀਂ ਸੇਵਾ ਬਖਸ਼ ਕੇ ਜਾਂਦੇ ਹੋ ਕਿ ਇਸ ਪ੍ਰਕਾਰ ਦਾ ਥੜਾ ਬਣਾਓ। ਮਹਾਰਾਜ ਇੱਕ ਥੜਾ ਬਣਾਉਣ ਵਰਗੀ ਨਿੱਕੀ ਜਿਹੀ ਸੇਵਾ ਮੇਰੇ ਪਾਸੋਂ ਅਲਪਗ ਮਤੀ ਹੋਣੇ ਕਰਕੇ ਪੂਰਨ ਨਹੀਂ ਹੋ ਰਹੀ। ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੀਆਂ ਭੁੱਲਾਂ ਨੂੰ ਖਿਮਾ ਕਰ ਦਿਓ ਜੇ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾ ਕਰਕੇ ਗੱਲ ਵਕੜੀ ਦੇ ਵਿੱਚ ਲੈ ਲਿਆ। ਹੇ ਸ੍ਰੀ ਰਾਮਦਾਸ ਸਾਹਿਬ ਜੀ, ਆਪ ਜੀ ਦੇ ਹਿਰਦੇ ਦੇ ਅੰਦਰ ਗੁਰੂ ਜੋਤ ਨੂੰ ਟਿਕਾਉਂਦੇ ਆ, ਤੁਸੀਂ ਸੰਸਾਰ ਸਾਗਰ ਤੋਂ ਜੀਵਾਂ ਨੂੰ ਪਾਰ ਕਰਨੇ ਦੇ ਸਮਰੱਥ ਹੋ, ਲੋਕ ਪਰਲੋਕ ਦੀ ਪਾਤਸ਼ਾਹੀ ਤੁਹਾਨੂੰ ਅਰਪਣ ਕਰਦੇ ਆ। ਉਸੇ ਵੇਲੇ ਬਾਬਾ ਬੁੱਢਾ ਜੀ ਇਤਿਹਾਦਿਕ ਮੁਖੀ ਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੁਲਾ ਲਿਆ, ਬਚਨ ਕਰਨਾ ਕੀਤਾ, ਸ੍ਰੀ ਰਾਮਦਾਸ ਸਾਹਿਬ ਜੀਆਂ ਦਾ ਇਸ਼ਨਾਨ ਕਰਵਾ ਕੇ ਲਿਆਓ। ਗੁਰਸਿੱਖਾਂ ਨੇ ਆਗਿਆ ਮੰਨਿਆ, ਆਗਿਆ ਨੂੰ ਮੰਨਿਆ ਹੈ, ਇਸ਼ਨਾਨ ਕਰਵਾ ਕਰਕੇ ਸਵੱਛ ਬਸਤਰ, ਸੁੱਚੇ ਬਸਤਰ, ਨਵੇਂ ਬਸਤਰ ਪਹਿਨਾਏ ਗਏ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੀ ਹਜ਼ੂਰੀ ਵਿੱਚ ਲਿਆਂਦਾ ਗਿਆ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ ਆਪ ਆਪਣੇ ਪਵਿੱਤਰ ਹਸਤ ਕਮਲ ਦੇ ਨਾਲ ਬਾਂਹ ਤੋਂ ਫੜਿਆ, ਗੁਰਤਾ ਗੱਦੀ ਦੇ ਉੱਪਰ ਬਿਠਾਇਆ, ਪੰਜ ਪੈਸੇ ਅਤੇ ਨਾਰੀਅਲ ਅੱਗੇ ਰੱਖ ਕਰਕੇ ਤਿੰਨ ਪਰਿਕਰਮਾ ਕਰਕੇ ਮਸਤਕ ਟੇਕਿਆ, ਮੱਥਾ ਟੇਕਿਆ, ਅਤੇ ਸਾਰਿਆਂ ਸਿੱਖਾਂ ਦੇ ਤਾਂ ਅਤੇ ਸਪੁੱਤਰਾਂ ਦੇ ਤਾਂ ਹੁਕਮ ਕਰ ਦਿੱਤਾ ਹੈ,
ਸਾਡਾ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਜਾਣਨਾ। ਅਸੀਂ ਆਪਣੀ ਜੋਤ ਇਹਨਾਂ ਦੇ ਹਿਰਦੇ ਦੇ ਅੰਦਰ ਟਿਕਾ ਦਿੱਤੀ ਏ, ਜਿਨ੍ਹਾਂ ਨੇ ਸਾਡੇ ਦਰਸ਼ਨ ਕਰਨੇ ਨੇ ਸ੍ਰੀ ਗੁਰੂ ਰਾਮਦਾਸ ਜੀਆਂ ਦੇ ਦਰਸ਼ਨ ਕਰੋ, ਜਿਨ੍ਹਾਂ ਨੇ ਸਾਡੇ ਨਾਲ ਕੋਈ ਬਚਨ ਕਰਨਾ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਨਾਲ ਬਚਨ ਕਰੋ। ਸਾਡੇ ਵਿੱਚ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਅੰਦਰ ਕੋਈ ਭੇਦ ਨਾ ਜਾਣੋ, ਅਸੀਂ ਇਹਨਾਂ ਦੇ ਅੰਦਰ ਅਭੇਦ ਹੋ ਕਰਕੇ ਵਰਤਾਂਗੇ, ਸਾਨੂੰ ਇੱਕ ਰੂਪ ਜਾਣੋ। ਅਤੇ ਇਸ ਵੇਲੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸਭ ਤੋਂ ਪਹਿਲਾਂ ਆਪਣੇ ਸਪੁੱਤਰਾਂ ਦੇ ਤਾਈਂ ਆਗਿਆ ਕੀਤੀ ਏ, ਇਹਨਾਂ ਨੂੰ ਗੁਰੂ ਰੂਪ ਜਾਣ ਕਰਕੇ ਮੱਥਾ ਟੇਕੋ। ਬਾਬਾ ਮੋਹਨ ਜੀ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਜੀਆਂ ਦਾ ਵੱਡਾ ਸਪੁੱਤਰ ਮੈਂ ਹਾਂ, ਗੁਰਤਾ ਗੱਦੀ 'ਤੇ ਅਧਿਕਾਰ ਮੇਰਾ ਸੀ, ਮੇਰੀ ਵਸਤੂ ਸੇਵਕ ਨੂੰ ਦੇ ਦਿੱਤੀ, ਮੈਂ ਮਸਤਕ ਨਹੀਂ ਟੇਕਾਂਗਾ, ਚਲੇ ਗਏ। ਫਿਰ ਬਾਬਾ ਮੋਹਰੀ ਜੀ ਨੂੰ ਬਚਨ ਕਰਨਾ ਕੀਤਾ, ਤਿੰਨਾਂ ਨੇ ਵਿਚਾਰਿਆ ਇਹ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਘਰ ਦੀ ਮਰਿਆਦਾ, ਪਰਖ ਕਰਕੇ ਆਪਣੇ ਸਪੁੱਤਰਾਂ ਨੂੰ ਗੁਰਤਾ ਗੱਦੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਨਾ ਦੇ ਕਰਕੇ ਸੇਵਕ ਰੂਪ ਵਿੱਚ ਪਾਵਨ ਸ੍ਰੀ ਲਹਿਣਾ ਜੀ ਨੂੰ ਗੁਰਤਾ ਗੱਦੀ ਦੇ ਕਰਕੇ ਜਗਤ ਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਬਣਾਇਆ ਸੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਦੋ ਸਪੁੱਤਰ ਹੁੰਦਿਆਂ ਵੀ ਤਿੰਨਾਂ ਨੇ ਪਰਖ ਕਰਕੇ ਬਾਬਾ ਮੋਹਰੀ ਜੀ ਵਿਚਾਰਦੇ ਨੇ ਸਾਡੇ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਬਖਸ਼

0: ਸੁਦੀ ਤ੍ਰਾਉਸਦੀ, ਭਾਦਰੋ ਦਾ ਮਹੀਨਾ, ਸੁਦੀ ਦਾ ਚਾਨਣਾ ਪੱਖ, ਤ੍ਰਾਉ ਦਸੀ, ਤ੍ਰਾਉ ਨਾਮ ਤਿੰਨ ਦਾ, ਦਸੀ ਨਾਮ ਦਸ ਦਾ, ਤਿੰਨ ਤੇ ਦਸ ਤੇਰਾਂ। ਜਦੋਂ ਭਾਦਰੋ ਮਹੀਨੇ ਦਾ ਚਾਨਣੇ ਪੱਖ ਦਾ 13 ਦਿਨ ਮਹੀਨਾ ਗਿਆ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਹ ਗੁਰਤਾ ਗੱਦੀ ਦੀ ਦਾਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਬਖਸ਼ਿਸ਼ ਕਰ ਦੇਣਾ ਕੀਤੀ ਏ। ਸੋਢੀ ਸ੍ਰਿਸ਼ਟ ਸਕਲ ਤਾਰਨ ਕਹੋ, ਆਬ ਗੁਰ ਰਾਮਦਾਸ ਕਹੋ, ਮਿਲੀ ਵਡਾਈ, ਮਿਲੀ ਵਡਾਈ। ਅੱਜ ਦੇ ਦਿਨ ਆਪ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਪ੍ਰਾਪਤ ਹੋਈ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਬੇਅੰਤ ਬੇਅੰਤ ਬੇਅੰਤ ਪਰਉਪਕਾਰ ਨੇ ਤੇ ਸ੍ਰਿਸ਼ਟੀ ਦੇ ਉੱਪਰ ਸਭ ਤੋਂ ਵੱਡਾ ਪਰਉਪਕਾਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਧਰਤੀ ਦੇ ਉੱਪਰ ਪ੍ਰਗਟ ਕਰ ਦਿੱਤਾ ਹੈ, ਅੰਮ੍ਰਿਤ ਸਰੋਵਰ ਪ੍ਰਗਟ ਕਰ ਦਿੱਤਾ ਹੈ, ਜਿਸ ਦੇ ਵਿੱਚ ਉਦੋਂ ਵੀ ਅਤੇ ਅੱਜ ਵੀ ਕੋੜੀਆਂ ਤੱਕ ਦੇ ਇਸ਼ਨਾਨ ਕਰਕੇ ਕੋੜ ਤੱਕ ਦੇ ਰੋਗ ਭਾਵਨਾ ਵਾਲਿਆਂ ਦੇ ਦੂਰ ਹੁੰਦੇ ਨੇ। ਅਤੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਅਸਥਾਨ ਪੂਰੇ ਜਗਤ, ਪੂਰੇ ਵਿਸ਼ਵ, ਪੂਰੀ ਦੁਨੀਆਂ ਦੇ ਅੰਦਰ ਸੋਭਾ ਪਾ ਰਿਹਾ। ਐਸੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰਿਸ਼ਟੀ ਦੇ ਉਧਾਰ ਕਰਤਾ ਜੀਆਂ ਨੂੰ ਅੱਜ ਦੇ ਦਿਨ ਗੁਰਤਾ ਗੱਦੀ ਪ੍ਰਾਪਤ ਹੋਈ ਏ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਗੁਰਤਾ ਗੱਦੀ ਗੁਰਪੁਰਬ ਦੀਆਂ ਸਮੁੱਚੇ ਖਾਲਸਾ ਪੰਥ ਨੂੰ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਸਮੁੱਚੀ ਲੁਕਾਈ ਸਮੁੱਚੀ ਸ੍ਰਿਸ਼ਟੀ ਨੂੰ ਬੇਅੰਤ ਬੇਅੰਤ ਬੇਅੰਤ ਵਧਾਈਆਂ ਜੀ। ਰਹਿੰਦੇ ਸਮੇਂ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਹੋਰ ਲਾਭ ਪ੍ਰਾਪਤ ਕਰੀਏ ਜੀ।
1: ਕਾਨੜਾ ਮਹੱਲਾ ਪੰਜਵਾ।
0: ਸਾਧ ਸੰਗਤ ਜੀ, ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਪਾਸ ਗੁਰਸਿੱਖਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਜੀ, ਦੁਨੀਆਂ ਦੇ ਅੰਦਰ ਨਾਨਾ ਪ੍ਰਕਾਰ ਦੀ ਪੂਜਾ ਉਪਾਸ਼ਨਾ ਚੱਲਦੀ ਏ। ਕੋਈ ਕਿਸੇ ਦੀ ਪੂਜਾ ਕਰਦਾ, ਕੋਈ ਕਿਸੇ ਦੀ ਉਪਾਸ਼ਨਾ ਕਰਦਾ। ਮਹਾਰਾਜ, ਬਹੁਤੇ ਪ੍ਰਕਾਰ ਦੀ ਪੂਜਾ, ਬਹੁਤੇ ਇਸ਼ਟਾਂ ਦੀ ਦੁਨੀਆਂ ਦੇ ਅੰਦਰ ਚੱਲਦੀ ਹੈ। ਮਹਾਰਾਜ, ਕਿਰਪਾਲਤਾ ਕਰਕੇ ਉਪਦੇਸ਼ ਦੇਵੋ, ਮੈਂ ਕਿਸ ਇਸ਼ਟ ਦੇਵ ਦੀ ਪੂਜਾ ਕਰਾਂ, ਮੇਰਾ ਭਲਾ ਹੋ ਜਾਵੇ। ਇਸ ਪ੍ਰਕਾਰ ਸਤਿਗੁਰੂ ਜੀ ਬੇਨਤੀ ਨੂੰ ਸਰਵਣ ਕਰਕੇ ਉਪਦੇਸ਼ ਫਰਮਾਉਂਦੇ ਨੇ। ਕਾਨੜਾ ਮਹੱਲਾ ਪੰਜਵਾ। ਕਾਨੜਾ ਰਾਗ ਹੈ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜਸਮੇ, ਪਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ।
1: ਹਰ ਕੇ ਚਰਨ ਹਿਰਦਾ ਗਾਏ।
0: ਭਾਈ ਹਰਿ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਮੁਬਾਰਕ ਚਰਨਾਂ ਨੂੰ, ਨਾਮ ਰੂਪੀ ਚਰਨਾਂ ਨੂੰ ਹਿਰਦੇ ਦੇ ਅੰਦਰ ਵਸਾ ਕੇ ਸਦਾ ਰਸਨਾ ਦੇ ਨਾਲ ਗੁਣ ਗਾਉਂਦੇ ਰਹੋ।
1: ਇਤਲਾ ਸੁਖ ਸ਼ਾਂਤ ਮੂਰਤ।
0: ਮਹਾਰਾਜ, ਪਰਮੇਸ਼ਰ ਜੀ ਦੇ ਗੁਣ ਗਾਇਨ ਕਰਨੇ ਦੇ ਨਾਲ ਕੀ ਪ੍ਰਾਪਤ ਹੋਵੇਗਾ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸੁਖ ਸਰੂਪ ਨੇ ਪਰਮੇਸ਼ਰ ਜੀ, ਇਸ ਦਾ ਨਾਮ ਜਪਣੇ ਕਰਕੇ ਅਚੁੱਤ ਸੁਖ ਦੀ ਪ੍ਰਾਪਤੀ ਹੋਵੇਗੀ। ਇਸੇ ਪ੍ਰਕਾਰ ਮਨ ਦੇ ਅੰਦਰ ਸ਼ਾਂਤੀ ਸੁਖ ਪ੍ਰਾਪਤ ਹੋਵੇਗਾ। ਜਦੋਂ ਸ਼ਾਂਤ ਮੂਰਤ, ਸ਼ਾਂਤੀ ਦੀ ਮੂਰਤੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਵੋਗੇ।
1: ਇਤਲਾ ਸੁਖ ਸ਼ਾਂਤ ਮੂਰਤ, ਸਿਮਰ ਸਿਮਰ ਨਿਤ ਤਿਹਾਏ।
0: ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਸਿਮਰਨੇ ਯੋਗ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਸਦਾ ਕਰਦੇ ਰਹੋ ਤੇ ਨਿਤਾ ਪ੍ਰਤੀ ਤਿਸ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਦੇ ਅੰਦਰ ਧਿਆਉਂਦੇ ਰਹੋ, ਫਿਰ ਸੀਤਲਾ ਹਿਰਦਾ ਸ਼ਾਂਤ ਹੋ ਜਾਵੇਗਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅਗਨੀ ਮਿਟ ਜਾਵੇਗੀ। ਸ਼ਬਦ ਸਪਰਸ਼ ਰੂਪ ਰਸ ਗੰਧ ਦੀ ਤਪਸ਼ ਮਿਟ ਜਾਵੇਗੀ। ਈਰਖਾ ਦੀ ਅੱਗ ਮਿਟ ਜਾਵੇਗੀ। ਤ੍ਰਿਸ਼ਨਾ ਦੀ ਅੱਗ ਬੁਝ ਜਾਵੇਗੀ। ਤਨ ਮਨ ਸੀਤਲ ਹੋ ਜਾਵੇਗਾ। ਜਦੋਂ ਇਸ ਪ੍ਰਕਾਰ ਸੁਖ ਸਰੂਪ ਸ਼ਾਂਤੀ ਮੂਰਤ ਸਿਮਰਨੇ ਯੋਗ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਮੁਖ ਦੁਆਰਾ ਸਿਮਰੋਗੇ ਤੇ ਹਿਰਦੇ ਦੇ ਅੰਦਰ ਧਿਆਉਣਾ ਕਰੋਗੇ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ।
1: ਆਸ ਹੋਤ ਪੂਰਨ।
0: ਮਹਾਰਾਜ, ਸਾਡੀਆਂ ਕਈ ਤਰ੍ਹਾਂ ਦੀਆਂ ਆਸਾਂ ਨੇ ਮਨੋਰਥ ਦੇ ਮਨ ਦੇ, ਉਹ ਸਾਡੇ ਮਨੋਰਥ ਕਿਵੇਂ ਪੂਰੇ ਹੋਣ, ਸਾਡੀਆਂ ਲੋੜਾਂ ਕਿਵੇਂ ਪੂਰੀਆਂ ਹੋਣ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਨੇ ਦੇ ਨਾਲ ਸਾਰੀਆਂ ਆਸਾਂ ਨੇ ਨਾ ਜਿਹੜੀਆਂ ਮਨ ਦੀਆਂ, ਉਹ ਪੂਰੀਆਂ ਹੋ ਜਾਂਦੀਆਂ ਹਨ।
1: ਜਨਮ ਦੁੱਖ ਜਾਏ।
0: ਜਿੱਥੇ ਦੁਨੀਆਂ ਦੇ ਵਿੱਚ ਪਦਾਰਥ ਮਿਲਦੇ ਨੇ, ਆਸਾਂ ਪੂਰੀਆਂ ਹੁੰਦੀਆਂ ਨੇ। ਅੰਮ੍ਰਿਤ ਨਾਮ ਨੂੰ ਜਪਣੇ ਦੇ ਨਾਲ ਕਰੋੜਾਂ ਜਨਮਾਂ ਜਨਮਾਂਤਰਾਂ ਦੇ ਪਾਪ ਕਰਮਾਂ ਦਾ ਜਿਹੜਾ ਦੁੱਖ ਰੂਪ ਵਿੱਚ ਫਲ ਭੋਗਣਾ ਸੀ ਨਾ, ਉਹ ਦੁੱਖ ਜਾਏ, ਸਾਰੇ ਦੁੱਖ ਜਿਹੜੇ ਨੇ ਚਲੇ ਜਾਂਦੇ ਨੇ। ਸੋ ਇਸ ਪ੍ਰਕਾਰ ਇਹ ਅੰਮ੍ਰਿਤ ਦੀ ਵੱਡੀ ਭਾਰੀ

0: ਅੰਮ੍ਰਿਤ ਨਾਮ ਦੀ ਦਾਤ ਦੀ ਬਖਸ਼ਿਸ਼ ਹੈ। ਕੱਟੇ ਪਾਪ ਅਸੰਖ ਨਾਵੈ ਇੱਕ ਕਣੀ। ਹਜ਼ੂਰ ਬਚਨ ਕਰਨਾ ਕਰਦੇ ਨੇ ਜਨਮਾਂ ਜਨਮਾਂਤਰਾਂ ਦੇ ਕਰੋੜਾਂ ਕਰੋੜਾਂ ਪਾਪ, ਕਰੋੜਾਂ ਕਰੋੜਾਂ ਜਨਮਾਂ ਦੇ ਸਮੂਹ ਪਾਪ ਮਿਟ ਜਾਂਦੇ ਨੇ ਅਤੇ ਦੁੱਖ ਰੂਪ ਜਿਹੜਾ ਫਲ ਭੋਗਣਾ ਹੁੰਦਾ ਉਹ ਵੀ ਜਾਂਦਾ ਰਹਿੰਦਾ। ਦੁੱਖ ਭੋਗਣੇ ਤੋਂ ਬਚ ਜਾਈਦਾ ਹੈ ਜੀ।
1: ਦਾਨ ਅਨੇਕ ਕਿਰਿਆ
0: ਮਹਾਰਾਜ, ਦੁਨੀਆਂ ਦੇ ਅੰਦਰ ਧਰਮ ਦੇ ਨਾਮ 'ਤੇ ਬੇਅੰਤ ਕਰਮ ਕਾਂਡ ਕਥਨ ਕੀਤੇ ਜਾਂਦੇ ਨੇ, ਕਿਰਿਆ ਕਥਨ ਕੀਤੀਆਂ ਜਾਂਦੀਆਂ ਨੇ, ਪੁੰਨ ਕੀਤੇ ਜਾਂਦੇ ਨੇ ਪੁਰਬੀਆਂ 'ਤੇ, ਦਾਨ ਕੀਤੇ ਜਾਂਦੇ ਨੇ ਸਮੂਹ ਦਿਨਾਂ ਦੇ ਅੰਦਰ, ਕਿ ਉਹਨਾਂ ਦੇ ਨਾਲ ਨਹੀਂ ਛੁੱਟੀਦਾ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਸਰਬਤ ਪ੍ਰਕਾਰ ਦੇ ਪੁੰਨ ਕਰਨ ਦਾ ਫਲ, ਦਾਨ ਕਰਨੇ ਦਾ ਫਲ, ਅਤੇ ਅਨੇਕ ਪ੍ਰਕਾਰ ਦੀਆਂ ਧਰਮ ਦੀਆਂ ਕਿਰਿਆ ਜੋ ਸੌਚਾਚਾਰ ਕਿਰਿਆ ਕਰਨੀਆਂ ਅਤੇ ਕਰਮ ਕਾਂਡ ਕਰਦੇ ਹਨ ਉਹਨਾਂ ਸਾਰਿਆਂ ਦਾ ਫਲ ਮਿਲ ਜਾਂਦਾ ਹੈ।
1: ਸਾਧੂ ਸੰਗ ਸਮਾਏ,
0: ਭਾਈ ਜਦੋਂ ਸਾਧ ਸੰਗਤ ਦੇ ਵਿੱਚ ਸਮਾ ਕਰਕੇ ਬੈਠ ਕਰਕੇ ਜਪਣਾ ਕਰੀਏ ਸਤਨਾਮ
1: ਸ੍ਰੀ ਵਾਹਿਗੁਰੂ,
0: ਸਾਰਿਆਂ ਦੇ ਵਿੱਚੋਂ ਵੱਡਾ ਪੁੰਨ ਕਿਹੜਾ ਜੀ? ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਸਾਰੇ ਪੁੰਨ ਦਾਨ ਅਤੇ ਸਾਰੀਆਂ ਸੌਚਾਚਾਰ ਇਤਿਆਦਿਕ ਕਿਰਿਆ ਦਾ ਫਲ ਮਿਲ ਜਾਂਦਾ ਹੈ ਸਾਧ ਸੰਗਤ ਦੇ ਨਾਲ ਮਿਲ ਕਰਕੇ ਨਾਮ ਜਪਣੇ ਕਰਕੇ।
1: ਤਾਪ ਸੰਤਾਪ ਮਿਟੇ ਨਾਨਕ,
0: ਮਹਾਰਾਜ ਸਾਡੇ ਮਨ ਨੂੰ ਆਦੀਆਂ ਵਿਆਦੀਆਂ ਉਪਾਧੀਆਂ ਦੇ ਰੋਗ ਲੱਗਣੇ ਕਰਕੇ ਸਦਾ ਤਾਪ ਚੜਿਆ ਰਹਿੰਦਾ, ਸਹਿਦ ਸੰਤਾਪ ਦੇ ਹੋਏ ਰਹਿੰਦੇ ਆ। ਮਹਾਰਾਜ ਇਹ ਤਿੰਨੇ ਤਾਪ ਸਾਡੇ ਕਿਵੇਂ ਮਿਟ ਜਾਣ? ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਤਾਪ ਤਿੰਨੇ ਹੀ ਤਾਪ ਆਦਿ ਵਿਆਧੀ ਅਤੇ ਉਪਾਧੀ ਦੇ। ਸੰਤਾਪ ਜਿਹੜੇ ਮਨ ਅਤੇ ਸਰੀਰ ਨੂੰ ਸੰਤਾਪ ਦੁੱਖ ਦੇਣ ਵਾਲੇ ਨੇ ਇਹ ਸਾਰੇ ਦੇ ਸਾਰੇ ਮਿਟ ਜਾਂਦੇ ਹਨ।
1: ਕਾਲ ਨਾ ਖਾਏ,
0: ਇੱਕ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਣੇ ਕਰਕੇ ਇਹ ਨਾਮ ਦੀ ਮਹਿਮਾ ਹੈ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾ ਕਉ ਬਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਬਾਹੁੜ ਕਾਲ ਨਾ ਖਾਏ, ਜਿੱਥੇ ਤਿੰਨੇ ਤਾਪ ਮਿਟ ਜਾਂਦੇ ਨੇ ਉੱਥੇ ਕਾਲ ਦਾ ਡਰ ਵੀ ਮਿਟ ਜਾਂਦਾ। ਨਾਮ ਦੇ ਰਸੀਆਂ ਨੂੰ ਬਹੁੜੋ ਕਾਲ ਨਹੀਂ ਖਾਂਦਾ, ਇਸ ਪ੍ਰਕਾਰ ਕਾਲ ਭਖਸ਼ਣ ਨਹੀਂ ਕਰਦਾ, ਗ੍ਰਾਸ ਬੁਰਕੀ ਨਹੀਂ ਬਣਾਉਂਦਾ, ਖਾਂਦਾ ਨਹੀਂ। ਨਾਮ ਦੇ ਰਸੀਏ ਜਿਹੜੇ ਨੇ ਕਾਲ ਤੋਂ ਬਚ ਰਹਿੰਦੇ ਨੇ। ਕੁੱਲ ਦੁਨੀਆਂ ਨੂੰ ਕਾਲ ਖਾ ਜਾਂਦਾ ਅਤੇ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਉਹ ਵਾਹਿਗੁਰੂ ਜੀ ਦੇ ਅੰਦਰ ਸਮਾ ਜਾਂਦੇ ਨੇ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਭਾਈ ਕਾਲ ਦੇ ਭਖਸ਼ਣ ਕਰਨੇ ਤੋਂ ਵੀ ਉਹ ਜੀਵ ਬਚ ਜਾਂਦੇ ਨੇ ਅਤੇ ਤਿੰਨੇ ਤਾਪ ਵੀ ਉਹਨਾਂ ਦੇ ਮਿਟ ਜਾਂਦੇ ਨੇ ਜਿਹੜੇ ਸੰਤ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਜਪਦੇ ਹਨ ਜੀਓ।
1: ਕਾਨੜਾ ਮਹੱਲਾ ਪੰਜਵਾ,
0: ਕਾਨੜਾ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਪ੍ਰਵਚਨਾਂ ਦੇ ਨਾਲ ਬਖਸ਼ਿਸ਼ ਕਰ ਰਹੇ ਹਨ। ਸੋ ਬਚਨ ਕਰਦੇ ਨੇ ਜਦੋਂ ਇਹਨਾਂ ਗੁਰ ਸ਼ਬਦਾਂ ਨੂੰ ਕਾਨੜਾ ਰਾਗ ਦੇ ਅੰਦਰ ਪਾ ਕਰਕੇ ਗਾਇਨ ਕੀਤਾ ਜਾਵੇ ਨਾ, ਤੇ ਤੀਜੇ ਸੁਰਤਾਲ ਘਰ ਦੇ ਅੰਦਰ ਤਿੰਨਾਂ ਨੂੰ ਗਾਇਨ ਕਰਨਾ ਪੜ੍ਹਨਾ ਹੈ ਜੀਓ। ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ ਜੋ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਦੁੰਦਵਾਦ ਤੋਂ ਰਹਿਤ ਉਚਾਰਣੇ ਮਾਤਰ ਸੇ ਰੱਖਿਆ ਕਰਨੇ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ।
1: ਗੁਰ ਪ੍ਰਸਾਦ,
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਪੂਰਿਆਂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ, ਕਿਰਪਾ ਦੇ ਦੁਆਰਾ, ਕਿਰਪਾ ਦੇ ਰਾਹੀਂ ਹੁੰਦੀ ਹੈ ਜੀਓ।
1: ਸੰਤ ਸੰਗ ਪ੍ਰਭ ਗਿਆਨ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਰਪਾਲਤਾ ਕਰਕੇ ਸਾਡੇ ਤਾਂ ਹੀ ਉਪਦੇਸ਼ ਦੇਣਾ ਕਰੋ। ਮਹਾਰਾਜ ਮੈਂ ਕਿਸ ਦੇ ਗੁਣਾਂ ਨੂੰ ਕਥਨ ਕਰਾਂ? ਨਾਨਾ ਪ੍ਰਕਾਰ ਦੀ ਪੂਜਾ ਪਾਸ਼ਨਾ ਨੂੰ ਸੁਣੀਦਾ, ਕੋਈ ਦੇਵਤਿਆਂ ਦਾ ਉਪਾਸ਼ਕ, ਕੋਈ ਦੇਵੀਆਂ ਦਾ ਉਪਾਸ਼ਕ, ਕੋਈ ਭੂਤਾਂ ਦਾ ਉਪਾਸ਼ਕ, ਕੋਈ ਸਿੱਧਾਂ ਦਾ ਉਪਾਸ਼ਕ, ਕੋਈ ਪੀਰਾਂ ਦਾ ਉਪਾਸ਼ਕ, ਕੋਈ ਕਬਰਾਂ ਦਾ ਉਪਾਸ਼ਕ, ਅਤੇ ਕੋਈ ਕੋਈ ਜਿਹੜਾ ਜਿਹੜਾ ਜਿਸਦਾ ਜਿਸਦਾ ਉਪਾਸ਼ਕ ਹੈ ਨਾ, ਉਹ ਕਹਿੰਦਾ ਜੀ ਇਸੇ ਨੂੰ ਮੰਨੋ ਤਾਂ ਕਲਿਆਣ ਹੋਵੇਗੀ। ਸਿੱਧ ਕਹਿੰਦੇ ਨੇ ਸਿੱਧ ਮਤ ਨੂੰ ਧਾਰਨ ਕੀਤੇ ਤੋਂ ਬਿਨਾਂ, ਯੋਗ ਧਾਰਨ ਕੀਤੇ ਤੋਂ ਬਿਨਾਂ ਮੁਕਤੀ ਨਹੀਂ। ਸੰਨਿਆਸੀ ਕਹਿੰਦੇ ਸੰਨਿਆਸ ਤੋਂ ਬਿਨਾਂ ਮੁਕਤੀ ਨਹੀਂ, ਬ੍ਰਹਮਚਾਰੀ ਕਹਿੰਦੇ ਬ੍ਰਹਮਚਰਜ ਤੋਂ ਬਿਨਾਂ ਮੁਕਤੀ ਨਹੀਂ, ਬਾਣਪ੍ਰਸਤੀ ਕਹਿੰਦੇ ਬਾਣਪ੍ਰਸਤੀ ਹੋਏ ਤੋਂ ਬਿਨਾਂ ਮੁਕਤੀ ਨਹੀਂ। ਮਹਾਰਾਜ ਕਿਰਪਾ ਕਰਕੇ ਦੱਸਣਾ ਕਰੋ ਮੈਂ ਕਿਸ ਮਤ ਨੂੰ ਧਾਰਨ ਕਰਾਂ, ਮੈਂ ਕਿਸ ਦੇ ਗੁਣ ਗਾਵਾਂ, ਕਿਸ ਦੇ ਗੁਣ ਕਥਨ ਕਰਾਂ ਕਿ ਮੇਰੀ ਕਲਿਆਣ ਹੋ ਜਾਵੇ। ਅਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਕਥੀ ਹੈ ਭਾਈ ਕਥਨ ਕਰਨਾ ਕਰੀਏ ਕਿਸ ਨੂੰ? ਪ੍ਰਭ ਗਿਆਨ, ਪ੍ਰਭੂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਸਦਾ ਕਥਨ ਕਰਦੇ ਰਹੀਏ, ਜਿਸ ਦੇ ਨਾਲ ਗਿਆਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਸਾਨੂੰ ਤੇ ਗਿਆਨ ਕਥਨ ਕਰਨਾ ਆਉਂਦਾ ਹੀ ਨਹੀਂ, ਕਿਵੇਂ ਕਥਨ ਕਰੀਏ? ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਸੰਤ ਸੰਗ, ਭਾਈ ਫਿਰ ਸੰਤ ਜਨਾਂ ਦੀ ਸੰਗਤ ਕਰੋ। ਮਹਾਰਾਜ ਕਿੰਨਾ ਸੰਤ ਜਨਾਂ ਦੀ ਸੰਤ ਤੇ ਬੜੇ ਦਿਸਦੇ ਨੇ, ਇੱਕ ਅੱਖਾਂ ਮੀਟ ਕੇ ਬੈਠ ਜਾਂਦੇ ਨੇ, ਨਾ ਅੱਖਾਂ ਖੋਲ੍ਹਦੇ ਨੇ ਨਾ ਮੂੰਹ ਖੋਲ੍ਹਦੇ ਨੇ, ਕੁਝ ਬਚਨ ਹੀ ਨਹੀਂ ਬੋਲਦੇ। ਇੱਕ ਜੇ ਮੂੰਹ ਖੋਲ੍ਹਦੇ ਨੇ ਤੇ ਆਪਣੀ ਉਸਤਤ, ਦੂਜਿਆਂ ਦੀ ਨਿੰਦਿਆ ਕਰੀ ਜਾਂਦੇ ਨੇ। ਮਹਾਰਾਜ ਜੀ ਫਰਮਾਉਂਦੇ, ਭਾਈ ਐਸੇ ਭੇਖੀ ਤੇ ਪਾਖੰਡੀ ਸੰਤ ਨਹੀਂ ਜਿਹੜੇ ਸੰਤ ਸੰਗ ਪ੍ਰਭ ਗਿਆਨ, ਜਿਹੜੇ ਸੰਤ ਪ੍ਰਭੂ ਪਰਮੇਸ਼ਰ ਜੀ ਦੇ ਅੰਮ੍ਰਿਤ ਗਿਆਨ ਨੂੰ ਨਾਮ ਦੁਆਰਾ ਕਥਨ ਕਰਦੇ ਨੇ, ਭਾਈ ਤਿੰਨਾਂ ਦੀ ਸੰਗਤ ਸਦਾ ਕਰਨੀ
1: ਕਰੋ।
0: ਮਹਾਰਾਜ ਫਿਰ ਸਾਨੂੰ ਪ੍ਰਾਪਤ ਕੀ ਹੋਵੇਗਾ? ਤੇ ਹਜ਼ੂਰ ਬਚਨ ਕਰਦੇ ਨੇ, ਜਿਹੜੇ ਪਰਮੇਸ਼ਵਰ ਪਰਮ ਈਸ਼ਵਰ ਜੋਤੀ ਸਰੂਪ ਜਿਹੜੇ ਪਰਮ ਸਭਨਾ ਤੋਂ ਵੱਡੇ ਨੇ, ਤੇ ਜ਼ਰੇ ਜ਼ਰੇ ਦੇ ਅੰਦਰ ਜੋ ਵਾਹਿਗੁਰੂ ਜੀ ਪਰਿਪੂਰਨ ਹੋ ਰਹੇ ਹਨ,
1: ਸਿਮਰਤ ਬਾਈਆ ਮਾਨ,
0: ਭਾਈ ਤਿਸ ਦਾ ਨਾਮ ਦਾ ਸਿਮਰਨ ਕਰਦਿਆਂ ਤਿਸ ਦੀ ਪ੍ਰਾਪਤੀ ਹੋ ਜਾਂਦੀ ਹੈ। ਤਿਸ ਦੀ ਪ੍ਰਾਪਤੀ ਦਾ ਮਾਣ ਪਾਈਦਾ, ਤਿਸ ਦੀ ਪ੍ਰਾਪਤੀ ਦੀ ਵਡਿਆਈ ਪਾਈਦੀ ਹੈ, ਤਿਸ ਨੂੰ ਪ੍ਰਾਪਤ ਕਰਕੇ ਮਾਨ ਬ੍ਰਹਮ ਗਿਆਨੀ ਹੋਣ ਦਾ ਮਾਣ ਸਨਮਾਨ ਪ੍ਰਾਪਤ ਕਰ ਲਈਦਾ। ਜਿਸ ਨੂੰ ਆਪ ਜੀਆਂ ਨੇ ਬਚਨ ਕਰਨਾ ਕੀਤਾ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਭਾਈ ਸਿਮਰਨ ਕਰਦਿਆਂ ਪਰਮੇਸ਼ਰ ਜੀ ਦਾ ਨਾਮ ਜਪਦਿਆਂ ਹਰ ਹਰ ਜਨ ਦੁਈ ਏਕ ਹੈ ਦਾ ਸਨਮਾਨ ਪਾ ਲਈਦਾ, ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਸਨਮਾਨ ਪਾਈਦਾ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਜੀਓ
1: ਜਾਤ ਰਹੈ ਸ਼੍ਰਮ ਨਾਸੇ।
0: ਮਹਾਰਾਜ ਹੋਰ ਕੀ ਫਲ ਮਿਲਦਾ ਨਾਮ ਨੂੰ ਜਪਣੇ ਦਾ? ਹਜ਼ੂਰ ਫਰਮਾਉਂਦੇ ਨੇ, ਜਿਹੜਾ ਜਨਮ ਲੈ ਕੇ ਬਾਰ ਬਾਰ ਆਉਣਾ ਨਾ, ਇਸ ਆਉਣ ਤੋਂ ਵੀ ਬਚ ਜਾਈਦਾ। ਜਿਹੜਾ ਇਸੇ ਪ੍ਰਕਾਰ ਇਸ ਧਰਤੀ ਦੇ ਉੱਪਰ ਪਹਿਲੇ ਪੁੰਨ ਕਰਮਾਂ ਦਾ ਫਲ ਭੋਗ ਕੇ ਤੇ ਨਵੇਂ ਪਾਪ ਤੇ ਪੁੰਨ ਕਰਕੇ ਜੀਵ ਦਰਗਾਹ ਵਿੱਚ ਹਿਸਾਬ ਕਿਤਾਬ ਦੇਣ ਵਾਸਤੇ ਜਾਂਦਾ ਨਾ, ਜਾਤ ਉਸ ਹਿਸਾਬ ਕਿਤਾਬ ਦੇ ਦੇਣ ਜਾਣ ਤੋਂ ਵੀ ਰਹਿ ਜਾਈਦਾ, ਬਚ ਜਾਈਦਾ ਸ਼੍ਰਮ ਨਾਸੇ। ਇਸ ਪ੍ਰਕਾਰ ਜਿਹੜੇ ਜਨਮਾਂ ਜਨਮਾਂਤਰਾਂ ਵਿੱਚ ਚੱਕਰ ਕੱਟਣੇ ਦਾ ਬਹੁਤਾ ਸ਼੍ਰਮ ਥਕੀਵਾਂ ਬਹੁਤੀ ਮੁਸ਼ਕਤ ਹੁੰਦੀ ਹੈ ਨਾ, ਉਹ ਥਾਕੇ ਰਹਿ ਜਾਂਦੇ ਨੇ, ਜਨਮ ਮਰਨ ਤੋਂ ਰਹਿ ਜਾਈਦਾ ਹੈ ਜੀਓ।
1: ਸਿਮਰਤ ਸਾਧੂ ਸੰਗ,
0: ਭਾਈ ਇਹ ਸੰਤ ਜਨਾਂ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਦੇ ਜਪ ਕਰਨੇ ਦਾ ਸਿਮਰਨ ਕਰਨੇ ਦਾ ਮਹੱਤਮ
1: ਹੈ।
0: ਇਸ ਪ੍ਰਕਾਰ ਜਿਹੜੇ ਵੱਡੇ ਵੱਡੇ ਪਾਪੀ ਨੇ ਨਾ, ਵੱਡੇ ਵੱਡੇ ਪਤਤ ਨੇ, ਉਹ ਵੀ ਪੁਨੀਤ ਹੋ ਜਾਂਦੇ ਨੇ ਖਿਨ ਮਾਤਰ ਸਮੇਂ ਦੇ ਅੰਦਰ।
1: ਬ੍ਰਹਮ ਕਾ ਰੰਗ,
0: ਜਿਹੜੇ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਨਾਲ ਰੰਗ ਕਹੀਏ ਪਿਆਰ ਕਰਦੇ ਨੇ, ਜਿਹੜੇ ਪਿਆਰ ਦੇ ਨਾਲ ਹਿਰਦੇ ਦੀ ਭਾਵਨਾ ਦੇ ਨਾਲ ਹਿਰਦੇ ਚੋਂ ਭਿੱਜ ਕਰਕੇ ਪਿਆਰ ਅਵਸਥਾ ਵਿੱਚ ਇੱਕ ਵਾਰ ਵੀ ਪਿਆਰ ਨਾਲ ਕਹਿ ਦਿੰਦੇ ਨੇ ਸਤਨਾਮ
1: ਸ੍ਰੀ
0: ਵਾਹਿਗੁਰੂ, ਉਹ ਇੱਕ ਵਾਰ ਨਾਮ ਲੈਣ ਮਾਤਰ ਦੇ ਨਾਲ ਪਾਪੀਆਂ ਤੋਂ ਪਵਿੱਤਰ ਹੋ ਜਾਂਦੇ ਹਨ ਜੀਓ।
1: ਕਥਾ ਸੁਣਾ ਹਰ ਕੀਰਤਨ,
0: ਮਹਾਰਾਜ ਸੰਤਾਂ ਦੀ ਰਸਨਾ ਤੋਂ ਕਥਾ ਸਰਵਣ ਕਰਨੇ ਦੇ ਨਾਲ, ਹਰ ਜਸ ਕੀਰਤਨ ਸਰਵਣ ਕਰਨੇ ਦੇ ਨਾਲ ਹੋਰ ਕੀ ਮਿਲਦਾ ਹੈ? ਤੇ ਆਪ ਜੀ ਬਚਨ ਕਰਦੇ ਨੇ, ਜੋ ਜਿਹੜਾ ਜਿਹੜਾ ਵੀ ਪ੍ਰਾਣੀ ਹੋਵੇ, ਭਾਵੇਂ ਉਹ ਬਾਲਕ ਹੋਵੇ, ਭਾਵੇਂ ਉਹ ਬਿਰਧ ਹੋਵੇ, ਭਾਵੇਂ ਉਹ ਨੌਜਵਾਨ ਹੋਵੇ, ਭਾਵੇਂ ਉਹ ਕਿਸ਼ੋਰ ਅਵਸਥਾ ਵਾਲਾ ਹੋਵੇ, ਭਾਵੇਂ ਉਹ ਪ੍ਰੌਢਿਆ ਅਵਸਥਾ ਵਾਲਾ ਹੋਵੇ, ਭਾਵੇਂ ਉਹ ਬੱਚੀ ਹੋਵੇ, ਬੱਚਾ ਹੋਵੇ, ਇਸਤਰੀ ਹੋਵੇ, ਪੁਰਖ ਹੋਵੇ, ਬਜ਼ੁਰਗ ਹੋਵੇ, ਕੋਈ ਲਿੰਗ ਭੇਦ ਨਹੀਂ। ਜਿਹੜਾ ਜਿਹੜਾ ਵੀ ਸੰਤ ਜਨਾਂ ਦੇ ਦੁਆਰਾ ਕਥਾ ਨੂੰ ਸਰਵਣ ਸੁਣੈ, ਸਰਵਣ ਕਰਦਾ ਸੁਣਦਾ ਹਰ ਕੀਰਤਨ, ਤੇ ਸੰਤਾਂ ਦੀ ਸੰਗਤ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਨੂੰ ਸਰਵਣ ਕਰਦਾ ਹੈ।
1: ਦੁਰਮਤ ਨਾਸ,
0: ਭਾਈ ਤਿੰਨਾਂ ਤਿੰਨਾਂ ਸਾਰਿਆਂ ਪ੍ਰਾਣੀਆਂ ਦੀ ਖੋਟੀ ਮਤ ਨਾਸ ਹੋ ਜਾਂਦੀ ਹੈ। ਕਿੰਨੀ ਖੋਟੀ ਮਤ ਵਾਲਾ ਕੋਈ ਵੀ ਪ੍ਰਾਣੀ ਹੋਵੇ, ਇਸਤਰੀ ਜਾਂ ਪੁਰਖ, ਭਾਵੇਂ ਭਲਾ ਭਾਵੇਂ ਬੁਰਾ, ਭਾਵੇਂ ਧਰਮੀ ਭਾਵੇਂ ਅਧਰਮੀ, ਭਾਵੇਂ ਆਚਾਰੀ ਭਾਵੇਂ ਵਿਭਚਾਰੀ, ਜਿਹੜਾ ਵੀ ਕਥਾ ਕੀਰਤਨ ਸੰਤ ਜਨਾਂ ਦੇ ਦੁਆਰਾ ਸਰਵਣ ਕਰ ਲਵੇ, ਖੋਟੀ ਮਤ ਤਿਸ ਦੀ ਨਾਸ ਹੋ ਜਾਂਦੀ ਹੈ। ਗੁਰੂ ਕੀ ਮਤ ਧਾਰਨ ਕਰਨ ਵਾਲਾ ਉਹ ਗੁਰਮਤੀਆ ਹੋ ਜਾਂਦਾ ਹੈ ਜੀਓ।
1: ਸਗਲ ਮਨੋਰਥ ਪਾਵੈ ਨਾਨਕ।
0: ਪੰਜਵੇਂ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਹੇ ਭਾਈ ਉਹ ਸਾਰੇ ਮਨ ਦੇ ਮਨੋਰਥ ਸਤਿਗੁਰੂ ਜੀ ਤੋਂ ਪ੍ਰਾਪਤ ਕਰ ਲੈਂਦੇ ਨੇ, ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ, ਸਾਰੇ ਮਨ ਇੱਛਤ ਫਲ ਉਹਨਾਂ ਨੂੰ ਮਿਲ ਜਾਂਦੇ ਨੇ। ਇਸ ਪ੍ਰਕਾਰ ਦੂਧ ਪੂਤ ਨੂਤ ਚਾਹੈ ਗਾਜ ਬਾਜ ਸੂਤ ਚਾਹੈ ਭਲੀ ਕਰਤੂਤ ਚਾਹੈ ਆਰ ਜਾ ਅਰੋਗ ਕੋ, ਧਨ ਕੀ ਬਿਰਧਾਨ ਚਾਹੈ ਭਲੀ ਸੰਤਾਨ ਚਾਹੈ ਆਗਿਆ ਮੈਂ ਜਹਾਨ ਚਾਹੈ ਹਰਿਓ ਚਾਹੈ ਸੋਗ ਕੋ। ਇਸੇ ਪ੍ਰਕਾਰ ਗਿਆਨ ਧਿਆਨ ਮੋਖ ਚਾਹੈ ਸਦਾ ਸੰਤੋਖ ਚਾਹੈ ਕਾਟਿਓ ਕਾਮ ਰੋਗ ਚਾਹੈ ਸਾਧਿਓ ਚਾਹੈ ਯੋਗ ਕੋ। ਜੇਕਰ ਇਹ ਸਾਰੀਆਂ ਵਸਤੂਆਂ ਚਾਹੀਦੀਆਂ ਨੇ, ਇਸੇ ਪ੍ਰਕਾਰ ਭਾਵਨਾ ਭਗਤ ਸੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੋ ਜੇ ਨਾ ਸੁਣਿਓ ਜਾਏ ਆਏ ਸੁਣੈ ਭੋਗ ਕੋ। ਇਹ ਅੰਮ੍ਰਿਤਮਈ ਗੁਰਬਾਣੀ ਨੂੰ ਸਰਵਣ ਕਰਨੇ ਦਾ ਮਹੱਤਮ ਹੈ। ਸੋ ਸਤਿਗੁਰੂ ਜੀ ਬਚਨ ਕਰਦੇ ਨੇ ਸੰਤ ਜਨਾਂ ਦੀ ਸੰਗਤ ਦੁਆਰਾ ਹਰ ਜਸ ਕੀਰਤਨ ਨੂੰ ਸਰਵਣ ਕਰੇ, ਕਥਾ ਨੂੰ ਸਰਵਣ ਕਰੇ, ਫਿਰ ਸਾਰੇ ਮਨ ਦੇ ਮਨੋਰਥ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਤੇ ਗੁਰਦੇਵ ਪਿਤਾ ਜੀ ਫਰਮਾਉਂਦੇ ਨੇ ਭਾਈ ਐਸੀ ਕੋਈ ਆਸ ਐਸੀ ਕੋਈ ਇੱਛਾ ਅਧੂਰੀ ਨਹੀਂ ਰਹਿ ਜਾਂਦੀ ਜਿਹੜੀ ਪੂਰੀ ਨਾ ਹੋਵੇ। ਜਿੱਥੇ ਇਸ ਲੋਕ ਦੇ ਮਨੋਰਥ ਪੂਰੇ ਹੋ ਜਾਂਦੇ ਨੇ ਉੱਥੇ ਪਰਲੋਕ ਸੰਵਰਨੇ ਦੀ ਆਸ ਵੀ ਸਤਿਗੁਰੂ ਜੀ ਦੇ ਦਰ ਤੋਂ ਪੂਰੀ ਹੋ ਜਾਂਦੀ ਹੈ ਜੀਓ।
1: ਮਹੱਲਾ ਪੰਜਵਾ।
0: ਸੋ ਕਾਨੜਾ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਜੀਓ,
1: ਸੰਗਤ ਨਿਧ ਹਰ ਕੋ ਨਾਮ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਸੰਤ ਜਨਾਂ ਦੀ ਸੰਗਤ ਕਰਨੇ ਦਾ ਉਪਦੇਸ਼ ਦਿੰਦੇ ਹੋ, ਕਿਰਪਾਲਤਾ ਕਰਕੇ ਇਹ ਵੀ ਦੱਸੋ ਮਹਾਰਾਜ ਸੰਤਾਂ ਦੀ ਪਛਾਣ ਕੀ ਹੈ, ਕਿਵੇਂ ਪਤਾ ਲੱਗਿਆ ਕਿ ਇਹ ਸੰਤ ਹੈ, ਇਸ ਦੀ ਸੰਗਤ ਕਰਨੀ ਕਿ ਨਹੀਂ ਕਰਨੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਭਾਈ ਸੰਤ ਜਨ ਉਹ ਨੇ, ਸਾਧ ਜਨ ਉਹ ਨੇ ਜਿਨ੍ਹਾਂ ਦੀ ਸੰਗਤ ਵਿੱਚ ਮਿਲ ਕਰਕੇ ਨਿਧ ਹਰ ਨਾਮ ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ, ਨੌ ਨਿਧੀਆਂ ਦਾ ਖਜ਼ਾਨਾ ਅੰਮ੍ਰਿਤ ਨਾਮ ਜਪਿਆ ਜਾਂਦਾ ਹੋਵੇ। ਸੰਤ ਜਨ ਉਹ ਨੇ ਜੋ ਸੰਤ ਜਪਾਵੈ ਨਾਮ, ਸੰਤ ਜਨ ਉਹ ਨੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ, ਇਹ ਨੇ ਸੰਤ। ਸੋ ਸਾਧ ਸੰਗਤ ਨਿਧ ਹਰ ਕੋ ਨਾਮ, ਜੋ ਸਾਰੀਆਂ ਨਿਧੀਆਂ ਦਾ ਖਜ਼ਾਨਾ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੈ ਨਾ, ਜਿੰਨਾ ਸਾਧ ਜਨਾਂ ਦੀ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਜਪਿਆ ਜਾਵੇ ਭਾਈ ਉਹ ਸੰਤ ਜਨ ਕਹੇ ਜਾਂਦੇ ਹਨ। ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਸੰਤ ਜਨ ਜਪਦੇ ਤੇ ਜਪਾਉਂਦੇ ਨੇ, ਜਿਹੜੇ ਪਰਮੇਸ਼ਰ ਜੀ ਸੰਗ ਸਹਾਈ ਸਦਾ ਸਦਾ ਸਾਰਿਆਂ ਜੀਵਾਂ ਦੇ ਅੰਗ ਸੰਗ ਹੋ ਕਰਕੇ ਸਹਾਇਤਾ ਕਰਦੇ ਨੇ। ਜੀਅਕ ਹੈ ਕਾਮ, ਤੇ ਜਿਸ ਦਾ ਅੰਮ੍ਰਿਤ ਨਾਮ ਜਪਣ ਦੇ ਨਾਲ ਸਾਰਿਆਂ ਜੀਵਾਂ ਦੇ ਮਨਾਂ ਦੇ ਸਾਰੇ ਜਿਹੜੇ ਕੰਮ ਕਾਮਨਾਵਾਂ ਨੇ ਉਹ ਪੂਰੀਆਂ, ਕਾਮਨਾਵਾਂ ਪੂਰੀਆਂ ਹੁੰਦੀਆਂ ਨੇ, ਕੰਮ ਸਫਲੇ ਹੁੰਦੇ ਹਨ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ।
1: ਸੰਤਰੇਨ ਨਿਤ ਮਜਨ ਕਰਾ।
0: ਮਹਾਰਾਜ ਐਸੇ ਸੰਤ ਜਨਾਂ ਦੀ ਸੰਗਤ ਮਿਲ ਜਾਵੇ ਤੇ ਇਹਨਾਂ ਦੀ ਸੰਗਤ ਵਿੱਚ ਰਹਿ ਕਰਕੇ ਕਿਹੜਾ ਸ਼ੁਭ ਕਾਰਜ ਕਰੀਏ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਸੰਤ ਜਨਾਂ ਦੀ ਆਗਿਆ ਵਿੱਚ ਰਹਿ ਕਰਕੇ ਸਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਨਾ ਕਰੀਏ। ਜੋ ਆਗਿਆ ਦੇ ਵਿੱਚ ਚੱਲਣਾ ਇਹ ਵੱਡੀ ਭਾਰੀ ਦਾਤ ਹੈ। ਇਸ ਪ੍ਰਕਾਰ ਹੁਕਮ ਮੰਨਣੇ ਰੂਪੀ ਉਹਨਾਂ ਦੇ ਚਰਨ ਧੂੜ ਵਿੱਚ ਸਦਾ ਇਸ਼ਨਾਨ ਕਰਦੇ ਰਹੀਏ। ਸੰਤ ਰੇਨ ਨਿਤ ਮੱਜਨ ਕਰੈ। ਭਾਈ ਪ੍ਰਤੱਖ ਵੀ ਸੰਤ ਜਨਾਂ ਦੀ ਚਰਨ ਧੂੜੀ ਦੇ ਵਿੱਚ ਨਿਤਾ ਪ੍ਰਤੀ ਇਸ਼ਨਾਨ ਕਰਦੇ ਰਹੋ। ਇਸੇ ਪ੍ਰਕਾਰ
1: ਨਿਤ ਮੱਜਨ ਕਰਾ।
0: ਜੋ ਸੰਤ ਜਨਾਂ ਦੇ ਪ੍ਰਥਾਏ ਹਿਰਦੇ ਦੇ ਅੰਦਰ ਸ਼ਰਧਾ ਧਾਰਨ ਕਰਨੀ ਹੈ ਨਾ, ਸਦਾ ਮਨ ਵਿੱਚ ਸ਼ਰਧਾ ਧਾਰਨ ਕਰਨੀ ਹੀ ਇਹ ਸ਼ਰਧਾ ਰੂਪੀ ਧੂੜੀ ਦਾ ਇਸ਼ਨਾਨ ਹੈ ਭਾਈ। ਇਸੇ ਜਿਹੜੇ ਨਾਮ ਦੇ ਰਸੀਏ ਨੇ ਨਾ, ਆਗਿਆ ਵਿੱਚ ਚੱਲਣਾ, ਸ਼ਰਧਾ ਭਾਵਨਾ ਰੱਖਣੀ ਤੇ ਭਾਵਨਾ ਵਿੱਚ ਰਹਿ ਕਰਕੇ ਸਿਮਰਨ ਕਰਨਾ, ਸੇਵਾ ਕਰਨੀ ਹੈ ਜੀਓ।
1: ਜਨਮ ਕੇ ਕਿਲ ਬਿਖ ਹਰਾ।
0: ਇਵੇਂ ਭਾਵਨਾ ਦੇ ਨਾਲ ਬਚਨ ਮੰਨਣੇ ਕਰਕੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਬੱਜਰ ਪਾਪ ਨੇ ਉਹ ਵੀ ਨਾਸ਼ ਹੋ ਜਾਂਦੇ ਹਨ ਜੀਓ।
1: ਸੰਤ ਜਨਾਂ ਕੀ ਉੱਚੀ ਬਾਣੀ।
0: ਮਹਾਰਾਜ ਸੰਤ ਜਨਾਂ ਦੇ ਬਚਨ ਮੰਨਣੇ ਦਾ ਹੀ ਹੁਕਮ ਆਪ ਜੀ ਨੇ ਕਿਉਂ ਕੀਤਾ? ਤੇ ਆਪ ਜੀ ਬਚਨ ਕਰਦੇ ਨੇ ਭਾਈ ਅੰਮ੍ਰਿਤ ਬਚਨ ਸਾਧ ਕੀ ਬਾਣੀ। ਜਿਹੜੇ ਸੰਤ ਜਨਾਂ ਦੇ ਬਚਨ ਹੁੰਦੇ ਨੇ ਉਹ ਅੰਮ੍ਰਿਤ ਬਾਣੀ ਦਾ ਤੱਤ ਸਾਰ ਸਿਧਾਂਤ ਰੂਪ ਅਰਥ ਰੂਪ ਹੀ ਹੋਇਆ ਕਰਦੇ ਨੇ। ਸੰਤ ਹੁੰਦਾ ਹੀ ਉਹ ਹੈ ਜਿਹੜਾ ਬਾਹਰ ਮੁਖੀ ਬਿਰਤੀ ਕਰਦਾ ਹੀ ਨਹੀਂ, ਅੰਤਰਮੁਖੀ ਬਿਰਤੀ ਰੱਖਦਾ ਤੇ ਗੁਰਬਾਣੀ ਦੇ ਉਪਦੇਸ਼ਾਂ ਨੂੰ ਹੀ ਬਚਨਾਂ ਦੇ ਨਾਲ ਸੰਗਤਾਂ ਦੇ ਤਾਂ ਵਖਿਆਨ ਕਰਕੇ ਸੁਣਾਉਂਦਾ ਹੈ। ਸੋ ਬਚਨ ਕਰਨਾ ਕਰਦੇ ਨੇ ਸੰਤ ਜਨਾਂ ਕੀ ਉੱਚੀ ਬਾਣੀ। ਜਿਹੜੀ ਸੰਤ ਜਨਾਂ ਦੀ ਬਾਣੀ ਹੁੰਦੀ ਹੈ ਨਾ, ਮੁੱਖ ਚੋਂ ਫਰਮਾਈ ਹੋਈ, ਉਹ ਅਤਿਅੰਤ ਉੱਚੇ ਪਦ ਨੂੰ ਪ੍ਰਾਪਤ ਕਰਾਉਣ ਵਾਲੀ ਹੁੰਦੀ ਹੈ, ਅਤਿਅੰਤ ਉੱਚੀ ਹੁੰਦੀ ਹੈ, ਦੁਨੀਆਂ ਦੇ ਲਾਲਚਾਂ ਤੋਂ ਮੋਹ ਤੋਂ ਉੱਚੀ ਹੁੰਦੀ ਹੈ ਸੰਤ ਜਨਾਂ ਦੀ ਬਾਣੀ। ਸੰਤ ਜਨਾਂ ਦੀ ਬਾਣੀ ਜੀਵ ਦੀ ਅਵਸਥਾ ਨੂੰ ਸੰਸਾਰ ਦੇ ਮੋਹ ਤੋਂ ਉੱਚੀ ਕਰਨੇ ਵਾਲੀ ਹੁੰਦੀ ਹੈ, ਅਸੰਗ ਕਰਨੇ ਵਾਲੀ ਹੁੰਦੀ ਹੈ ਸੰਤ ਜਨਾਂ ਕੀ ਉੱਚੀ ਬਾਣੀ। ਸੰਤ ਜਨਾਂ ਦੀ ਜਿਹੜੀ ਅੰਮ੍ਰਿਤ ਬਾਣੀ ਹੈ ਨਾ, ਉਹ ਜੀਵਾਂ ਦੀ ਉੱਚ ਅਵਸਥਾ ਬਣਾਉਣ ਵਾਲੀ ਹੈ ਜੀਓ, ਗਿਆਨ ਅਰੂੜ ਅਵਸਥਾ ਦੀ ਅਧਿਕਾਰੀ ਬਣਾਉਣ ਵਾਲੀ ਹੈ।
1: ਸਿਮਰ ਤਰੇ ਨਾਨਕ ਪ੍ਰਾਨੀ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਜਿਹੜੇ ਸਿਮਰਨ ਕਰਨ ਵਾਲੇ ਸੰਤ ਜਨ ਨੇ ਨਾ, ਉਹਨਾਂ ਦੇ ਨਾਲ ਮਿਲ ਕਰਕੇ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਸਿਮਰਿਆ ਉਹ ਵੀ ਸੰਸਾਰ ਸਾਗਰ ਤੋਂ ਤਰ ਗਏ ਨੇ। ਉਹਨਾਂ ਪ੍ਰਾਣੀਆਂ ਦਾ ਉਧਾਰ ਹੋ ਗਿਆ। ਉਧਰ ਗਏ ਨੇ ਸੰਸਾਰ ਸਾਗਰ ਤੋਂ, ਜਗਤ ਜਲੰਦੇ ਤੋਂ ਉਧਰ ਗਏ ਨੇ, ਜਿਨ੍ਹਾਂ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਪਿਆ ਹੈ ਸਤਨਾਮ
1: ਸ੍ਰੀ
0: ਵਾਹਿਗੁਰੂ ਜੀ।
1: ਕਾਨੜਾ ਮਹੱਲਾ ਪੰਜਵਾ।
0: ਕਾਨੜਾ ਰਾਗ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ ਜੀਓ,
1: ਹਰ ਹਰੇ ਗੁਣ ਗਾਏ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਭੇਖ ਧਾਰੀ ਸਾਧੂ ਇੰਨੇ ਫਿਰਦੇ ਨੇ ਦੁਨੀਆਂ ਦੇ ਅੰਦਰ, ਸੱਚਾ ਸਾਧੂ ਸਾਡੇ ਤੋਂ ਪਰਖਿਆ ਨਹੀਂ ਜਾਂਦਾ। ਕਿਰਪਾ ਕਰਕੇ ਸਾਨੂੰ ਸਾਧੂ ਜਨਾਂ ਦੇ ਹੋਰ ਗੁਣ ਸਰਵਣ ਕਰਕੇ ਸੁਣਾਓ, ਜਿਸ ਦੇ ਨਾਲ ਸਾਨੂੰ ਪਤਾ ਲੱਗੇ ਸੱਚਾ ਸਾਧੂ ਸਤਿਗੁਰੂ ਜੀ ਦਾ ਹੈ ਕਿਹੜਾ, ਪਰਮੇਸ਼ਰ ਜੀ ਦਾ ਸੰਤ ਕੌਣ ਹੈ, ਸਾਨੂੰ ਪਛਾਣ ਆ ਜਾਵੇ। ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਫੁਰਮਾਨ ਕਰਦੇ ਹਨ ਜੀਓ,
1: ਹਰ ਹਰੇ ਗੁਣ ਗਾਏ।
0: ਭਾਈ ਸਾਧੂ ਜਨ ਉਹ ਨੇ ਜਿਨ੍ਹਾਂ ਦੇ ਮਨ ਅਤੇ ਤਨ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹਰੇ ਹੋ ਗਏ, ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਇਨ ਕਰ ਕਰਕੇ। ਕਿਉਂਕਿ ਗੁਣ ਗਾਵਤ ਤੇਰੀ ਉੱਤਰ ਸਮੈਲ, ਮਹਾਪੁਨੀਤ ਭਾਏ ਸੁਖ ਸੈਲ। ਗੁਣ ਗਾ ਗਾ ਕਰਕੇ ਸਾਰੀ ਮਨ ਦੀ ਮੈਲ ਉੱਤਰ ਗਈ, ਤਨ ਵੀ ਸ਼ੁਭ ਗੁਣਾਂ ਦੇ ਸਹਿਤ ਪ੍ਰਫੁੱਲਿਤ ਹੋ ਗਿਆ ਅਤੇ ਮਨ ਵੀ ਪ੍ਰਫੁੱਲਿਤ ਹੋ ਗਿਆ। ਸਤ ਸੰਤੋਖ ਦਇਆ ਧਰਮ ਵਿਚਾਰ, ਇਸੇ ਪ੍ਰਕਾਰ ਸ਼ੁਭ ਗੁਣਾਂ ਦੀ ਦੈਵੀ ਸੰਪਦਾ, ਸ਼ਰਵਣ ਮੰਨਣ ਨਿਧਿਆਸਨ ਕਰੁਣਾ ਮੈਤਰੀ ਮੁਦਤਾ ਉਪੇਖਿਆ, ਸ਼ੁਭ ਗੁਣਾਂ ਦੇ ਸਹਿਤ ਉਹਨਾਂ ਦੇ ਮਨ ਜਿਹੜੇ ਹਰੇ ਭਰੇ ਹੋਏ ਨੇ। ਭਾਈ ਉਹ ਨੇ ਸਾਧੂ ਜਿਨ੍ਹਾਂ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਇਆ ਅਤੇ ਤਨ ਵੀ ਸ਼ੁਭ ਗੁਣਾਂ ਦੇ ਨਾਲ ਪ੍ਰਫੁੱਲਿਤ ਹੋ ਗਏ ਅਤੇ ਮਨ ਵੀ ਸ਼ੁਭ ਗੁਣਾਂ ਦੇ ਨਾਲ ਪ੍ਰਫੁੱਲਿਤ ਹੋ ਗਏ।
1: ਮਨ ਤਨ ਧਨ ਪ੍ਰਾਣ ਪ੍ਰਭ ਕੇ।
0: ਭਾਈ ਇਸ ਪ੍ਰਕਾਰ ਮਾਨ ਉਹਨਾਂ ਨੇ ਮੰਨਣੇ ਵਾਲੇ ਹੋ ਕਰਕੇ ਪਰਮੇਸ਼ਰ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਨ ਵੀ ਪਰਮੇਸ਼ਰ ਜੀ ਦੀ ਦਿੱਤੀ ਹੋਈ ਦਾਤ ਸਮਝੀ, ਧਨ ਜੇਕਰ ਪ੍ਰਾਪਤ ਹੋਇਆ ਉਹ ਵੀ ਪਰਮੇਸ਼ਰ ਜੀ ਦੀ ਦਾਤ ਸਮਝੀ, ਅਤੇ ਆਪਣੇ ਪ੍ਰਾਣਾਂ ਦੇ ਸਵਾਮੀ ਸਵਾਸਾਂ ਦੇ ਸਾਹਾਂ ਦੇ ਮਾਲਕ ਵੀ ਵਾਹਿਗੁਰੂ ਜੀ ਨੂੰ ਹੀ ਜਾਣਿਆ ਹੈ ਜੀਓ। ਐਸੇ ਮਾਨ ਮੰਨਣਸ਼ੀਲ ਮਹਾਤਮਾ ਹੋਇਆ ਕਰਦੇ ਹਨ।
1: ਸਿਮਰਤ ਦੁਖ ਜਾਏ।
0: ਭਾਈ ਇਸ ਪ੍ਰਕਾਰ ਇਹਨਾਂ ਦੇ ਨਾਲ ਮਿਲ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰੀਏ ਨਾ, ਦੁੱਖ ਜਾਏ। ਜਨਮ ਮਰਨ ਦੇ ਸਾਰੇ ਵੱਡੇ ਭਾਰੀ ਜਿਹੜੇ ਦੁੱਖ ਨੇ ਉਹ ਚਲੇ ਜਾਂਦੇ ਹਨ ਜੀਓ, ਵਿਸ਼ਰਾਮ ਦੇ ਕਰਕੇ ਸਤਿਗੁਰ ਪਾਤਸ਼ਾਹ ਜੀ।

0: ਇਹ ਦੁਨਿਆਵੀ ਪਦਾਰਥਾਂ ਨੂੰ ਵੇਖ ਕੇ ਲੁਭਾਏਮਾਨ ਹੋ ਜਾਂਦਾ ਹੈ, ਕਦੇ ਕਿਸੇ ਪਦਾਰਥ ਦੇ ਮੂੰਹ ਵਿੱਚ ਲੱਗ ਜਾਂਦਾ ਹੈ, ਕਦੇ ਕਿਸੇ ਪਦਾਰਥ ਦੇ ਮੂੰਹ ਵਿੱਚ ਲੱਗ ਜਾਂਦਾ ਹੈ, ਕਦੇ ਆਪਣੇ ਸਰੀਰ ਦੇ ਮੂੰਹ ਵਿੱਚ ਲੱਗ ਜਾਂਦਾ ਹੈ, ਕਦੇ ਸੰਬੰਧੀਆਂ ਦੇ ਮੂੰਹ ਵਿੱਚ ਲੱਗ ਜਾਂਦਾ ਹੈ। ਮਹਾਰਾਜ, ਕਦੇ ਮਨ ਇੱਧਰ ਅਤੇ ਕਦੇ ਉੱਧਰ, ਕਦੇ ਪਰਮਾਰਥ ਵੱਲ ਅਤੇ ਕਦੇ ਦੁਨੀਆ ਵੱਲ, ਕਦੇ ਇਸੇ ਪ੍ਰਕਾਰ ਸੰਸਾਰ ਵੱਲ ਅਤੇ ਕਦੇ ਨਿਰੰਕਾਰ ਵੱਲ, ਇਹ ਦੋ ਚਿੱਤਾ ਹੋਇਆ ਰਹਿੰਦਾ, ਇੱਕ ਥਾਂ 'ਤੇ ਠਹਿਰਦਾ ਹੀ ਨਹੀਂ, ਇੱਧਰ ਉੱਧਰ ਭਟਕਦਾ ਰਹਿੰਦਾ। ਕਬ ਹੂੰ ਜੀਅੜਾ ਊਬ ਚੜਤ ਹੈ, ਕਬ ਹੂੰ ਜਾਏ ਪਾਇਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਮਹਾਰਾਜ, ਇੱਧਰ ਉੱਧਰ ਸਦਾ ਡੋਲਦਾ ਹੀ ਰਹਿੰਦਾ ਹੈ, ਪਿੱਪਲ ਦੇ ਸਿਰੇ ਦੀ ਕੁਰੁੰਬਲੀ ਵਾਂਗੂ ਸਦਾ ਡੋਲਦਾ ਰਹਿੰਦਾ, ਦੀਵੇ ਦੀ ਲਾਟ ਵਾਂਗੂ ਸਦਾ ਡੋਲਦਾ ਰਹਿੰਦਾ, ਹਾਥੀ ਦੇ ਕੰਨਾਂ ਵਾਂਗੂ ਸਦਾ ਹਿੱਲਦਾ ਅਰਥਾਤ ਡੋਲਦਾ ਰਹਿੰਦਾ, ਝੰਡੇ ਦੇ ਫਰਰੇ ਵਾਂਗੂ ਸਦਾ ਇਹ ਮਨ ਡੋਲਦਾ ਰਹਿੰਦਾ, ਕਸ਼ੂ ਕੁੰਮੇ ਦੀ ਸਰੀ ਵਾਂਗੂ ਇੱਕ ਥਾਂ 'ਤੇ ਸਥਿਤ ਨਹੀਂ ਰਹਿੰਦਾ, ਕਸ਼ੂ ਕੁੰਮੇ ਦੀ ਸਰੀ ਖੋਪੜ 'ਚੋਂ ਕਦੇ ਅੰਦਰ ਅਤੇ ਕਦੇ ਬਾਹਰ, ਇਸੇ ਪ੍ਰਕਾਰ ਮਨ ਇੱਕ ਜਗ੍ਹਾ 'ਤੇ ਠਹਿਰਦਾ ਨਹੀਂ, ਕੱਚੇ ਪਾਰੇ ਵਾਂਗੂ ਇੱਕ ਜਗ੍ਹਾ 'ਤੇ ਠਹਿਰਦਾ ਨਹੀਂ। ਬੜਾ ਇਹ ਚੰਚਲ ਮਨ ਹੈ, ਜੋੜੀ ਵਜਾਉਣ ਵਾਲੇ ਦੀਆਂ ਉਂਗਲਾਂ ਵਾਂਗੂ ਬੜਾ ਚੰਚਲ ਮਨ ਹੈ। ਜੋੜੀ ਵੱਜਦੀ ਹੋਵੇ ਤਾਂ ਕਦੇ ਉਂਗਲਾਂ ਦੇਖਿਓ, ਇੰਨੀ ਤੇਜ਼ੀ ਦੇ ਨਾਲ ਜੋ ਪੁੜੇ ਦੇ ਉੱਪਰ ਉਂਗਲਾਂ ਵੱਜਦੀਆਂ ਨੇ ਕਿ ਉਂਗਲਾਂ ਨਜ਼ਰ ਵੀ ਨਹੀਂ ਆਉਂਦੀਆਂ। ਇਸੇ ਪ੍ਰਕਾਰ ਮਨ ਇੰਨੀ ਤੇਜ਼ ਰਫਤਾਰ ਦੇ ਨਾਲ ਦੌੜਦਾ ਹੈ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਂਦਾ ਇਹ ਨਜ਼ਰ ਵੀ ਨਹੀਂ ਆਉਂਦਾ। ਜਿਵੇਂ ਕੱਚੇ ਪਾਰੇ ਨੂੰ ਉਂਗਲੀ ਦੇ ਹੇਠਾਂ ਦਬਾਉਣ ਦਾ ਯਤਨ ਕਰੀਏ ਤਾਂ ਉਂਗਲੀ ਦੇ ਹੇਠਾਂ ਨਹੀਂ ਨਾ ਆਉਂਦਾ, ਇਹ ਮਨ ਵੀ ਕੱਚੇ ਪਾਰੇ ਵਰਗਾ ਐਸਾ ਚੰਚਲ ਹੈ, ਮਰਿਆਦਾ ਰੂਪੀ ਉਂਗਲੀ ਥੱਲੇ ਨਹੀਂ ਆਉਂਦਾ, ਝਾਟੀ ਤਿਲਕ ਕੇ ਖਿਸਕ ਕੇ ਦੂਜੇ ਪਾਸੇ ਨਿਕਲ ਜਾਂਦਾ ਹੈ। ਮਹਾਰਾਜ, ਕਿਰਪਾਲਤਾ ਕਰਕੇ ਉਪਦੇਸ਼ ਦਿਓ, ਸਾਡਾ ਮਨ ਕਦੇ ਇੱਧਰ ਅਤੇ ਕਦੇ ਉੱਧਰ ਭਟਕਦਾ ਨਾ ਫਿਰੇ, ਇੱਧਰ ਕਦੇ ਲੋਕ ਦੇ ਪਦਾਰਥਾਂ ਵੱਲ, ਕਦੇ ਸਵਰਗ ਦੇ ਦਿਵ ਭੋਗਾਂ ਵੱਲ ਭਟਕਦਾ ਨਾ ਫਿਰੇ ਜੀ। ਅਤੇ ਸਤਿਗੁਰੂ ਜੀ ਫਰਮਾਉਂਦੇ ਹਨ, ਭਾਈ ਇੱਧਰ ਉੱਧਰ ਦੇ ਪਦਾਰਥਾਂ ਨੂੰ ਦੇਖ ਕੇ, ਆਂਢੀਆਂ ਗੁਆਂਢੀਆਂ ਦੇ ਪਦਾਰਥਾਂ ਨੂੰ ਦੇਖ ਕੇ, ਨਗਰ ਮੁਹੱਲੇ ਸ਼ਹਿਰ ਪਿੰਡ ਦੇ ਪਦਾਰਥਾਂ ਨੂੰ ਦੇਖ ਕੇ, ਦੁਨੀਆਂ ਦੇ ਦੁਨਿਆਵੀ ਪਦਾਰਥਾਂ ਦੇ ਸੁੱਖਾਂ ਨੂੰ ਦੇਖ ਕੇ, ਸਵਰਗ ਦੇ ਦਿਵ ਭੋਗਾਂ ਨੂੰ ਦੇਖ ਕਰਕੇ ਕਹਾ ਲੁਭਾਵਾ ਹੈ, ਕੀ ਲੋਭੀ ਹੋ ਰਹੇ ਹੈ, ਕਿਉਂ ਮਨ ਕਰਕੇ ਲੁਭਾਏ ਮਾਨ ਹੋ ਰਿਹਾ ਹੈ, ਛੱਡ ਕਰਕੇ ਸਾਰੇ ਲੋਭ ਲਾਲਚਾਂ ਨੂੰ, ਕੇਵਲ ਤਾਂ ਕੇਵਲ ਇੱਕ ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ ਆਪਣੇ ਮਨ ਨੂੰ ਲਾਉਣਾ ਕਰ। ਜਿਨ੍ਹਾਂ ਨੇ ਕੇਵਲ ਤਾਂ ਕੇਵਲ ਪਦਾਰਥਾਂ ਦੇ ਵਿੱਚ ਮਨ ਨੂੰ ਲਾਇਆ ਨਾ, ਜਿੰਨੇ ਮਨ ਵਿੱਚ ਚਾਹੇ ਓਨੇ ਪਦਾਰਥ ਮਿਲਦੇ ਨਹੀਂ, ਜਿੰਨੇ ਨਹੀਂ ਮਿਲੇ ਓਨਿਆਂ ਦੀ ਵਾਸ਼ਨਾ ਮਨ ਵਿੱਚ ਰਹਿ ਜਾਂਦੀ ਏ, ਉਹਨਾਂ ਦੀ ਵਾਸ਼ਨਾ ਕਰਕੇ ਫਿਰ ਅਗਲਾ ਜਨਮ ਧਾਰਨ ਕਰਨਾ ਪੈਂਦਾ ਹੈ। ਅਗਲੇ ਜਨਮ ਵਿੱਚ ਜਿੰਨੇ ਪਦਾਰਥ ਪ੍ਰਾਪਤ ਹੋ ਗਏ ਠੀਕ, ਜਿੰਨੇ ਨਹੀਂ ਪ੍ਰਾਪਤ ਹੋਏ ਵਾਸ਼ਨਾਵਾਂ ਹੋਰ ਨਵੀਆਂ ਬਣ ਗਈਆਂ, ਅਤੇ ਨਵੀਆਂ ਵਾਸ਼ਨਾਵਾਂ ਕਰਕੇ ਫਿਰ ਨਵਾਂ ਜਨਮ ਲੈਣਾ ਪੈਂਦਾ। ਇਵੇਂ ਜੁਗ ਜੁਗ ਮੇਰ ਸਰੀਰ ਕਾ ਵਾਸਨਾ ਵੱਧਦਾ ਆਵੈ ਜਾਏ, ਸੋ ਸਦਾ ਆਉਣ ਜਾਣ ਬਣਿਆ ਰਹਿੰਦਾ। ਪਰ ਜਿਹੜੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਵਿੱਚ ਚਿੱਤ ਲਾ ਲੈਂਦੇ ਨੇ, ਉਹਨਾਂ ਦੀਆਂ ਕਾਮਨਾਵਾਂ ਵੀ ਪੂਰੀਆਂ ਹੋ ਜਾਂਦੀਆਂ, ਇੱਛਾ ਵੀ ਪੂਰੀਆਂ ਹੋ ਜਾਂਦੀਆਂ ਨੇ, ਅਤੇ ਇੱਛਾ ਪੂਰੀਆਂ ਹੋਣੇ ਕਰਕੇ ਨਿਰਇੱਛਤ ਹੋ ਜਾਂਦੇ ਨੇ। ਜਦੋਂ ਨਿਰਇੱਛਤ ਹੋ ਜਾਂਦੇ ਨੇ, ਬਾਕੀ ਇੱਛਾ ਹੀ ਕੋਈ ਨਹੀਂ ਬਚਦੀ, ਫਿਰ ਇੱਛਾ ਪੂਰੀ ਕਰਨ ਵਾਸਤੇ ਅਗਲਾ ਜਨਮ ਲੈਣਾ ਹੀ ਨਹੀਂ ਪੈਂਦਾ, ਕਿਉਂਕਿ ਇੱਛਾ ਬਚੀ ਕੋਈ ਨਹੀਂ। ਇਸ ਪ੍ਰਕਾਰ ਮਨ ਦੀਆਂ ਇੱਛਾਵਾਂ, ਮਨ ਦੇ ਸੰਕਲਪ ਹੀ ਸਾਧ ਸੰਗਤ ਜੀ ਨਵੇਂ ਜਨਮ ਲੈਣ ਵਾਸਤੇ ਬੀਜ ਰੂਪ ਹੋ ਨਿਬੜਦੇ ਨੇ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਛੱਡ ਕਰਕੇ ਸਾਰੇ ਇਸ ਪ੍ਰਕਾਰ ਲੋਭ ਲਾਲਚਾਂ ਨੂੰ, ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਮਨ ਦੀ ਲਿਬ ਨੂੰ ਲਗਾਵਣਾ ਕਰੋ।
1: ਪਵਿੱਤਰ ਸੰਤ ਆਸਨ,
0: ਭਾਈ ਜੋ ਸੰਤ ਜਨਾਂ ਦਾ ਅਸਥਾਨ ਆਸਨ ਹੈ ਨਾ, ਇਹ ਮਹਾਂ ਪਵਿੱਤਰ ਹੋਇਆ ਕਰਦਾ। ਜਿਸ ਜਗ੍ਹਾ 'ਤੇ ਸੰਤ ਜਨ ਬੈਠ ਕੇ ਨਾਮ ਜਪਦੇ ਨੇ, ਉਹ ਭੂਮੀ ਵੀ ਪਵਿੱਤਰ ਹੋ ਜਾਂਦੀ ਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਸੰਤ ਜਨਾਂ ਦਾ ਅਸਥਾਨ ਮਹਾਂ ਪਵਿੱਤਰ ਹੋ ਜਾਂਦਾ ਜੀ। ਕਿੰਨਾ ਪਵਿੱਤਰ ਹੋ ਜਾਂਦਾ ਹੈ? ਜਿਸ ਜਗ੍ਹਾ 'ਤੇ ਸੰਤ ਜਨ ਨਾਮ ਜਪਦੇ ਨੇ, ਸੰਤਾਂ ਦੀ ਦੇਹੀ ਤੇ ਪਵਿੱਤਰ ਹੁੰਦੀ ਹੀ ਹੈ। ਦੇਹੀ ਕਿਸ ਕੀ ਬਾਪੁਰੀ, ਪਵਿੱਤਰ ਹੋਏ ਗੋ ਗ੍ਰਾਮ, ਸਾਰਾ ਦਾ ਸਾਰਾ ਪਿੰਡ ਪਵਿੱਤਰ ਹੋ ਜਾਂਦਾ ਹੈ ਜਿਸ ਪਿੰਡ ਵਿੱਚ ਬੈਠ ਕੇ ਸੰਤ ਜਨ ਨਾਮ ਜਪਦੇ ਹਨ। ਭਾਈ ਐਸੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਪ੍ਰਿਥਵੀ ਦੇ ਰਖਵਾਲਾ ਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਣੇ ਵਾਲੇ ਹੋ ਕਰਕੇ ਧਿਆਉਂਦੇ ਰਹੋ।
1: ਸਗਲ ਤਿਆਗ ਸ਼ਰਨ ਆਇਓ,
0: ਤੇ ਇਸ ਪ੍ਰਕਾਰ ਸਾਧੂ ਜਨਾਂ ਦੀ ਸ਼ਰਨ ਵਿੱਚ ਪੈ ਕਰਕੇ ਪਰਮੇਸ਼ਰ ਜੀ ਦੇ ਸਨਮੁਖ ਬੇਨਤੀਆਂ ਕਰਨੀਆਂ ਨੇ। ਵਾਹਿਗੁਰੂ ਜੀ, ਪਰਮ ਪਿਤਾ ਪਰਮੇਸ਼ਰ ਜੀ, ਹੋਰ ਸਾਰੇ ਆਸਰੇ ਛੱਡ ਕੇ ਸੰਤ ਜਨਾਂ ਦੁਆਰਾ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆ ਗਿਆ ਹਾਂ ਜੀਓ।
1: ਨਾਨਕ ਲੇਹੁ ਮਿਲਾਏ।
0: ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰਦੇ ਨੇ, ਇਵੇਂ ਬੇਨਤੀਆਂ ਕਰਨੀਆਂ ਪਰਮ ਪਿਤਾ ਪਰਮੇਸ਼ਰ ਜੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲਹੁ ਰਾਮ, ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ, ਤੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੈ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ। ਮਹਾਰਾਜ ਇਸੇ ਪ੍ਰਕਾਰ ਕੁਮਲਾ ਰਹੇ ਹਾਂ, ਮੁਰਝਾ ਰਹੇ ਹਾਂ, ਆਪ ਜੀ ਦੀ ਪ੍ਰਾਪਤੀ ਤੋਂ ਬਿਨਾਂ ਨਿਕੰਮੇ ਹੋ ਰਹੇ ਹਾਂ। ਫਿਰਤ ਫਿਰਤ ਪ੍ਰਭ ਆਇਆ ਭਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮਹਾਰਾਜ ਆਪ ਜੀਆਂ ਦਾ ਇਹ ਬਿਰਧ ਹੈ, ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਮਹਾਰਾਜ ਕਿਰਪਾਲਤਾ ਕਰੋ, ਲੇਹੋ ਮਿਲਾਏ। ਚਿਰ ਕਾਲ ਤੋਂ ਆਪ ਜੀ ਦੇ ਚਰਨਾਂ ਦੇ ਨਾਲੋਂ ਟੁੱਟੇ ਹੋਏ ਹਾਂ, ਵਿਛੜੇ ਹੋਏ ਹਾਂ। ਮਹਾਰਾਜ ਸਾਡੀ ਟੁੱਟੀ ਨੂੰ ਗੰਢ ਲਵੋ, ਸਾਨੂੰ ਵਿਛੜਿਆ ਹੋਇਆਂ ਨੂੰ ਆਪਣੇ ਨਾਲ ਮੇਲ ਲੈਣਾ ਕਰੋ। ਇਵੇਂ ਬੇਨਤੀਆਂ ਕਰਨੀਆਂ ਨੇ ਮਹਾਰਾਜ, ਜਿਵੇਂ ਦਸਵਾਂ ਜਾਮਾ ਧਾਰਨ ਕਰਕੇ ਭਾਈ ਮਹਾ ਸਿੰਘ ਜੀ ਦੀ ਬੇਨਤੀ ਤੇ ਬੇਦਾਵਾ ਪਾੜ ਕੇ ਮਾਝੇ ਵਾਲਿਆਂ ਦੀ ਟੁੱਟੀ ਗੰਢ ਲਈ ਸੀ ਨਾ, ਤੇ ਬਚਨ ਕੀਤਾ ਸੀ ਭਾਈ ਮਹਾ ਸਿੰਘਾ ਤੂੰ ਮਾਝੇ ਦੀ ਸਿੱਖੀ ਰੱਖ ਲਈਏ। ਮਹਾਰਾਜ ਜਿਵੇਂ ਮਾਝੇ ਦੀ ਟੁੱਟੀ ਹੋਈ ਗੰਢ ਲਈ ਸੀ, ਅਸੀਂ ਵੀ ਆਪ ਜੀ ਦੇ ਨਾਲੋਂ ਮਨ ਕਰਕੇ ਟੁੱਟੇ ਹੋਏ ਹਾਂ, ਸਾਡੀ ਵੀ ਮਹਾਰਾਜ ਇਸ ਟੁੱਟੀ ਹੋਈ ਪ੍ਰੀਤੀ ਨੂੰ ਪ੍ਰੇਮ ਦੀ ਗੰਢ ਪਾ ਦਿਓ, ਸਾਨੂੰ ਵੀ ਟੁੱਟਿਆਂ ਨੂੰ ਗੰਢ ਲਓ, ਸਾਨੂੰ ਵੀ ਵਿਛੜਿਆਂ ਨੂੰ ਜੋੜ ਲਵੋ। ਇਵੇਂ ਚਰਨਾਂ ਵਿੱਚ ਬੇਨਤੀਆਂ ਕਰਨੀਆਂ ਨੇ ਮਹਾਰਾਜ, ਸੰਤ ਜਨਾਂ ਦੇ ਦੁਆਰਾ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਹਾਂ। ਮਹਾਰਾਜ ਸਾਨੂੰ ਆਪਣੇ ਸਰੂਪ ਰੂਪ ਦੇ ਨਾਲ ਮੇਲ ਲੈਣਾ ਕਰੋ ਜੀ।
1: ਮਹੱਲਾ ਪੰਜਵਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਵਿੱਤਰ ਦਰਸ਼ਨ, ਚੜ੍ਹਦੇ ਸੂਰਜ ਦੀ ਲਾਲੀ ਵਰਗਾ ਆਪ ਜੀਆਂ ਦਾ ਭਗਤੀ ਦੇ ਪ੍ਰਤਾਪ ਦੇ ਨਾਲ ਦਗ ਦਗ ਕਰਦਾ, ਲਾਲੀਆਂ ਦੇ ਨਾਲ ਭਖਦਾ ਹੋਇਆ ਮੁਬਾਰਕ ਮੁਖੜਾ ਚਿਹਰਾ ਹੈ, ਗੁਲਾਬ ਦੇ ਫੁੱਲਾਂ ਦੀਆਂ ਪੰਖੜੀਆਂ ਵਰਗੇ ਸੂਹੇ ਆਪ ਜੀਆਂ ਦੇ ਪਵਿੱਤਰ ਬੁੱਲ ਨੇ, ਕਿਰਪਾ ਦੇ ਭਰੇ ਹੋਏ ਨੇਤਰ ਜਿਸ ਦੇ ਉੱਪਰ ਵੀ ਕਿਰਪਾ ਦ੍ਰਿਸ਼ਟੀ ਪਾਉਂਦੇ ਨੇ, ਨਾਨਕ ਨਦਰੀ ਨਦਰ ਨਿਹਾਲ ਕਰੀ ਜਾਂਦੇ ਨੇ, ਸਿੱਧਾ ਗੁਰਮੁਖੀ ਗੋਲ ਦਸਤਾਰਾ ਆਪ ਜੀਆਂ ਨੇ ਸਜਾਇਆ ਹੋਇਆ, ਸਿੱਧਾ ਤੇ ਸਾਦਾ ਚੋਲਾ ਆਪ ਜੀ ਨੇ ਗਲੇ ਦੇ ਅੰਦਰ ਪਹਿਨਿਆ ਹੋਇਆ, ਅਤੇ ਸਿੱਧਾ ਅਤੇ ਲੰਬਾ ਦਾੜਾ ਆਪ ਜੀ ਦੇ ਮੁਖਾਰਬਿੰਦ ਦੇ ਉੱਪਰ ਹੈ, ਹਸੂ ਹਸੂ ਕਰਦਾ ਚਿਹਰਾ ਜਿਹੜਾ ਵੀ ਤੱਕ ਲੈਂਦਾ ਨਾ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਅਤੇ ਅੰਮ੍ਰਿਤ ਬਚਨ ਜਦੋਂ ਆਪ ਜੀ ਦੀ ਰਸਨਾ ਤੋਂ ਫੁਰਮਾਇਆ ਜਾਂਦਾ ਨਾ, ਮਾਨੋ ਅੰਮ੍ਰਿਤ ਦੀ ਸ਼ੈਬਰ ਹੀ ਲੱਗ ਜਾਂਦੀ ਹੈ, ਝੜੀ ਲੱਗ ਜਾਂਦੀ ਹੈ ਅੰਮ੍ਰਿਤ ਪ੍ਰਵਚਨਾਂ ਦੀ। ਅਤੇ ਗੁਰਸਿੱਖਾਂ ਨੇ ਬੜੀ ਭਾਵਨਾ ਦੇ ਨਾਲ, ਬੜੇ ਪ੍ਰੇਮ ਦੇ ਨਾਲ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਮਨਾਂ ਦੇ ਅੰਦਰ ਬੇਅੰਤ ਪ੍ਰਕਾਰ ਦੇ ਝੋਰੇ ਨੇ ਮਹਾਰਾਜ, ਸਾਨੂੰ ਆਦੀਆਂ ਵਿਆਦੀਆਂ ਉਪਾਦੀਆਂ ਛੱਡਦੀਆਂ ਨਹੀਂ, ਸਾਡੇ ਚਿਹਰੇ ਮੁਰਝਾਏ ਰਹਿੰਦੇ ਨੇ, ਲੰਬੇ ਸਫ਼ਰ ਕਰਕੇ ਤੁਹਾਡੇ ਤੱਕ ਪੁੱਜੇ ਹਾਂ, ਜਿੰਨੀ ਦੁਨੀਆਂ ਨੂੰ ਰਸਤੇ ਵਿੱਚ ਦੇਖਿਆ ਸਭਨਾਂ ਦੇ ਚਿਹਰੇ ਮੁਰਝਾਏ ਨੇ, ਦੁਨੀਆਂ ਦੇ ਚਿਹਰੇ ਮੁਰਝਾਏ ਅਤੇ ਲਟਕਦੇ ਹੋਏ ਦੇਖਦੇ ਹਾਂ ਮਹਾਰਾਜ, ਉਹਨਾਂ ਦੇ ਮੱਥੇ 'ਤੇ ਸ਼ਿਕਨ ਹੁੰਦਾ ਹੈ, ਅੱਖਾਂ ਦੇ ਵਿੱਚ ਉਲਾਂਭੇ ਹੁੰਦੇ ਨੇ, ਬੁੱਲਾਂ 'ਤੇ ਸਿਕਰੀ ਜੰਮੀ ਹੁੰਦੀ ਹੈ, ਚਿਹਰੇ 'ਤੇ ਮੁਰਦੇ ਹਾਣੀ ਹੁੰਦੀ ਹੈ, ਸਾਰੇ ਸੰਸਾਰ ਦੇ ਚਿਹਰੇ ਮੁਰਝਾਏ ਨੇ, ਪਰ ਜਿਹੋ ਜਿਹਾ ਪ੍ਰਤਾਪ ਆਪ ਜੀ ਦੇ ਮੁਖੜੇ 'ਤੇ ਦੇਖਦੇ ਹਾਂ, ਇਹੋ ਜਿਹਾ ਪ੍ਰਤਾਪ ਕਿਤੇ ਹੋਰ ਨਜ਼ਰ ਨਹੀਂ ਆਉਂਦਾ ਮਹਾਰਾਜ। ਇਹ ਰੂਹਾਨੀ ਪ੍ਰਤਾਪ ਦੀਆਂ ਝਲਕਾਂ ਆਪ ਜੀ ਦੇ ਨੂਰਾਨੀ ਮੁਖੜੇ ਤੋਂ ਹੀ ਸਾਨੂੰ ਦਰਸ਼ਨ ਹੁੰਦੇ ਨੇ, ਪ੍ਰਾਪਤ ਹੁੰਦੀਆਂ ਨੇ, ਕਿਰਪਾਲਤਾ ਕਰਕੇ ਦੱਸਣਾ ਕਰੋ ਮੁਖ ਦੇ ਉੱਪਰ ਐਸੀ ਪ੍ਰਸੰਨਤਾ, ਐਸਾ ਖਿੜਾਵ ਕਿਵੇਂ ਆਉਂਦਾ ਮਹਾਰਾਜ, ਆਪ ਜੀ ਹਰ ਪਲ ਇੰਨੇ ਪ੍ਰਸੰਨ ਕਿਵੇਂ ਰਹਿੰਦੇ ਹੋ। ਆਪ ਜੀ ਦੇ ਉੱਪਰ ਦੁਸ਼ਮਣ ਚੜ੍ਹ ਚੜ੍ਹ ਕੇ ਆਉਂਦੇ ਨੇ, ਸੁਲਹੀ ਖਾਨ ਸੁਲੱਭੀ ਖਾਨ, ਕਦੇ 5,000 ਫੌਜ ਕਦੇ 10,000 ਫੌਜ ਚੜ੍ਹ ਕੇ ਆਉਂਦੀ ਹੈ, ਆਪ ਜੀ ਦੇ ਭਰਾਤਾ ਜੀ ਵੈਰ ਕਮਾਈ ਜਾਂਦੇ ਨੇ, ਇਸੇ ਪ੍ਰਕਾਰ ਕਿੰਨੇ ਹੋਰ ਦੁਸ਼ਟ ਦੁਸ਼ਟਪੁਣਾ ਕਰਦੇ ਨੇ ਮਹਾਰਾਜ, ਆਪ ਜੀ ਦੇ ਆਪ ਜੀ ਦੀਆਂ ਸ਼ਿਕਾਇਤਾਂ ਹਕੂਮਤ ਦੇ ਪਾਸ ਪੁੱਜ ਰਹੀਆਂ ਨੇ, ਪਰ ਆਪ ਜੀ ਦੇ ਮੁੱਖ ਦੇ ਉੱਪਰ ਕੋਈ ਸ਼ਿਕਨ ਹੀ ਨਹੀਂ, ਕੋਈ ਪਰੇਸ਼ਾਨੀ ਨਹੀਂ, ਕੋਈ ਉਦਾਸੀ ਹੀ ਨਹੀਂ ਮਹਾਰਾਜ, ਗੁਲਾਬ ਦੇ ਫੁੱਲਾਂ ਦੇ ਨਾਲੋਂ ਵੱਧ ਖਿੜਿਆ ਹੋਇਆ ਆਪ ਜੀ ਦਾ ਚਿਹਰਾ ਅਸੀਂ ਤੱਕਦੇ ਹਾਂ, ਇਹ ਚਿਹਰੇ ਦੇ ਉੱਪਰ ਇਹ ਨੂਰ ਇਹ ਖੜਾਵ ਕਿਵੇਂ ਆਉਂਦਾ ਹੈ, ਕਿਰਪਾ ਕਰਕੇ ਦੱਸਣਾ ਕਰੋ ਮਹਾਰਾਜ, ਕਿਵੇਂ ਇੰਨੇ ਪ੍ਰਸੰਨ ਚਿੱਤ ਰਹਿੰਦੇ ਹੋ ਆਪ ਜੀ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨਤਾ ਦਾ ਚਿਹਰੇ ਦੇ ਖਿੜਾਓ ਦਾ, ਕਿਉਂਕਿ ਸਾਧ ਸੰਗਤ ਜੀ ਜਿਹੜਾ ਚਿਹਰਾ ਹੁੰਦਾ ਨਾ, ਵਿਦਵਾਨ ਜਨ ਕਹਿੰਦੇ ਇਹ ਹਿਰਦੇ ਦਾ ਸ਼ੀਸ਼ਾ ਹੁੰਦਾ, ਜਿਹੜੀ ਗੱਲ ਹਿਰਦੇ ਦੇ ਵਿੱਚ ਹੁੰਦੀ ਹੈ ਉਹ ਮੂੰਹ ਤੋਂ ਪੜੀ ਜਾਂਦੀ ਹੈ, ਹਿਰਦਾ ਪ੍ਰਸੰਨ ਹੋਵੇ ਤਾਂ ਮਨੁੱਖ ਇਕੱਲਾ ਬੈਠਾ ਵੀ ਮੁਸਕਰਾਈ ਜਾਂਦਾ, ਅਤੇ ਜੇ ਹਿਰਦਾ ਦੁਖੀ ਹੋਵੇ ਨਾ, 100 ਬੰਦਾ ਹੱਸਦਾ ਹੋਵੇ ਅਤੇ 100 ਵਿੱਚ ਬੈਠਾ ਇਕੱਲਾ ਹੀ ਚਿਹਰਾ ਥੱਲੇ ਨੂੰ ਕਰਕੇ ਝੁਕਾ ਕੇ ਅੱਖਾਂ ਨੀਵੀਆਂ ਕਰਕੇ ਅਤੇ ਮੁਰਦੇ ਹਾਣੀ ਚਿਹਰੇ 'ਤੇ ਸ਼ਾਹੀ ਹੁੰਦੀ ਅਤੇ ਗੋਡਿਆਂ 'ਚ ਸਿਰ ਲੈ ਕੇ ਬੈਠਾ ਹੁੰਦਾ, ਜਿਹੜਾ ਚਿਹਰਾ ਹੈ ਇਹ ਹਿਰਦੇ ਦਾ ਆਈਨਾ ਹੈ, ਸ਼ੀਸ਼ਾ ਹੈ। ਚਿਹਰਾ ਪੜ੍ਹ ਲੈਂਦੇ ਨੇ ਸੂਝਵਾਨ ਕਿ ਇਸ ਦੇ ਮਨ ਦੇ ਵਿੱਚ ਗੱਲ ਕੀ ਚੱਲਦੀ, ਚਿਹਰੇ ਤੋਂ ਪਤਾ ਲੱਗ ਜਾਂਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਹਿਰਦੇ ਦੀ ਪ੍ਰਸੰਨਤਾ ਜੋ ਮੁੱਖ ਤੇ ਦਿਸਦੀ ਹੈ ਤੇ ਇਸ ਦਾ ਭੇਦ ਗੁਰਸਿੱਖਾਂ ਦੀ ਬੇਨਤੀ ਕਰਨੇ ਤੇ ਉਜਾਗਰ ਕਰਦੇ ਹਨ, ਪ੍ਰਗਟ ਕਰਦੇ ਹਨ ਅੰਮ੍ਰਿਤ ਬਚਨਾਂ ਦੇ ਨਾਲ। ਕਾਨੜਾ ਰਾਗ ਦੇ ਅੰਦਰ ਹਜ਼ੂਰ ਫਰਮਾਉਂਦੇ ਹਨ,
1: ਦੇਖ ਪੇਖ ਬਿਗਸਾਓ ਸਾਜਨ,
0: ਭਾਈ ਸਾਡੇ ਸੱਜਣ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪਰਮੇਸ਼ਰ ਜੀ, ਉਸ ਦੇ ਦਰਸ਼ਨ ਏਡੇ ਆਨੰਦ ਵਾਲੇ ਨੇ। ਪੇਖ ਪੇਖ, ਉਸ ਦੇ ਦਰਸ਼ਨਾਂ ਨੂੰ ਵੇਖਣੇ ਵਾਲੇ ਹੋ ਕਰਕੇ ਵੇਖਦੇ ਹਾਂ ਤੇ ਵੇਖ ਵੇਖ ਕਰਕੇ ਬਿਗਸਾਓ, ਸਾਡੇ ਹਿਰਦੇ ਦੇ ਅੰਦਰ ਖਿਡਾਓ ਬਣਿਆ ਹੋਇਆ ਹੈ। ਸੱਜਣ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਐਸੇ ਸੁੰਦਰ ਸਰੂਪ ਵਾਲੇ ਨੇ, ਅਤ ਸੁੰਦਰ ਮਨ ਮੋਹਨਾ ਘੱਟ ਸੋਹਨਾ ਪ੍ਰਾਣ ਆਧਾਰਾ ਰਾਮ, ਤੇ ਇਸਦੇ ਸ਼ਾਂਤੀ ਦੇਣ ਵਾਲੇ ਸੁੱਖ ਦੇਣ ਵਾਲੇ ਦਰਸ਼ਨਾਂ ਨੂੰ ਦੇਖਣ ਵਾਲੇ ਹੋ ਕਰਕੇ ਦੇਖਦੇ ਹਾਂ ਤੇ ਦੇਖ ਦੇਖ ਕੇ ਦਰਸ਼ਨ ਕਰ ਕਰਕੇ ਪ੍ਰਸੰਨ ਹੋ ਰਹੇ
1: ਹਾਂ।
0: ਮਹਾਰਾਜ ਉਹ ਪਰਮੇਸ਼ਰ ਕਿਹੋ ਜਿਹਾ ਹੈ ਜਿਸ ਦੇ ਦਰਸ਼ਨ ਕਰਕੇ ਆਪ ਜੀ ਪ੍ਰਸੰਨ ਰਹਿੰਦੇ ਹੋ, ਤੇ ਬਚਨ ਕਰਦੇ ਨੇ ਜੋ ਆਪਣਾ ਮੇਰਾ ਆਪਣਾ ਨਿੱਜ ਸਰੂਪ ਤੇ ਸਭਨਾ ਦਾ ਆਪਣਾ ਨਿੱਜ ਸਰੂਪ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਇਕਾਂਤ ਸਾਰਿਆਂ ਦੇ ਨਾਲ ਉਹ ਅਸੰਗ ਰੂਪ ਹੈ। ਉਹ ਪਰਮੇਸ਼ਰ ਜੀ, ਉਹ ਵਾਹਿਗੁਰੂ ਜੀ ਜੋਤੀ ਰੂਪ ਹੋ ਕਰਕੇ ਤੇ ਸਾਰਿਆਂ ਦੇ ਵਿੱਚ ਵੱਸਦੇ ਨੇ, ਪਰ ਸਾਰਿਆਂ ਦੇ ਵਿੱਚ ਵੱਸਦੇ ਹੋਏ ਵੀ ਇੱਕ ਓਅੰਕਾਰ ਦੁਵੰਦਵਾਦ ਤੋਂ ਰਹਿਤ, ਸਾਰਿਆਂ ਦੇ ਪਾਪਾਂ ਪੁੰਨਾਂ ਤੋਂ ਰਹਿਤ, ਜਿਸ ਨੂੰ ਪਾਪ ਪੁੰਨ ਕਾ ਲੇਪ ਨਾ ਲੱਗੈ, ਲੇਪ ਸ਼ੇਪ ਨਾ ਲਿਪਿਆ, ਤੇ ਸਾਰੇ ਜੀਵਾਂ ਦੇ ਪਾਪਾਂ ਤੇ ਪੁੰਨਾਂ ਦੀ ਲਿਪਾਏ ਮਾਨਗੀ ਤੋਂ ਰਹਿਤ, ਸਾਰਿਆਂ ਤੋਂ ਅਸੰਗ ਨਿਰਵਾਣ ਰੂਪ ਨੇ ਤੇ ਸਾਰਿਆਂ ਦੇ ਵਿੱਚ ਵੀ ਵੱਸ ਰਹੇ ਨੇ, ਸਾਰਿਆਂ ਤੋਂ ਅਸੰਗ ਰੂਪ ਵੀ ਨੇ। ਐਸੇ ਅਸਚਰਜ ਰੂਪ ਅਸੰਗ ਰੂਪ ਨੂੰ ਦੇਖ ਕਰਕੇ ਭਾਈ ਅਸੀਂ ਸਦਾ ਪ੍ਰਸੰਨ ਹੋ ਰਹੇ ਹਾਂ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ,
1: ਸੁਖ ਸਹਿਜ ਮੂਰਤ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਤਿਸ ਪਰਮੇਸ਼ਰ ਜੀ ਦਾ ਜਿਹੜਾ ਦਰਸ਼ਨ ਬੜਾ ਆਨੰਦਮਈ ਹੈ, ਸੁਖ ਸਹਿਜ ਅਚੁੱਤ ਸੁਖ ਦੇ ਦੇਣੇ ਵਾਲਾ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ। ਅਚੁੱਤ ਸੁਖ ਦੀ ਤੇ ਆਨੰਦ ਦੀ ਮੂਰਤ ਹਨ, ਤਾਂ ਹੀ ਸਤ ਚਿੱਤ ਆਨੰਦ ਸਰੂਪ ਕਿਹਾ ਜਾਂਦਾ ਨਾ। ਸਤ ਜੋ ਤ੍ਰੇਈ ਕਾਲ ਆਬਾਦ ਤਿੰਨਾਂ ਸਮਿਆਂ ਦੇ ਵਿੱਚ ਸੱਚ ਨੇ, ਚਿੱਤ ਜੋ ਚੇਤਨ ਰੂਪ ਹੈ ਕਦੇ ਅਚੇਤ ਨਹੀਂ ਹੁੰਦੇ, ਆਨੰਦ ਸਰੂਪ ਨੇ ਜਿਸ ਦੀ ਅਵਸਥਾ ਦੇ ਵਿੱਚ ਕਦੇ ਫਰਕ ਨਹੀਂ ਪੈਂਦਾ, ਐਸੇ ਨੇ ਪਰਮੇਸ਼ਰ ਸਾਡੇ ਸੱਜਣ ਸਰੂਪ ਜੀ ਆਨੰਦ ਸਰੂਪ ਨੇ, ਅਚੁੱਤ ਸੁਖ ਦੀ ਹੀ ਮੂਰਤ ਹਨ। ਮਹਾਰਾਜ ਕੋਈ ਪ੍ਰਮਾਣ ਦੇ ਕੇ ਸਮਝਾਓ ਨਾ, ਦੱਸੋ ਤਾਂ ਸਹੀ ਪਰਮੇਸ਼ਰ ਜੀ ਕਿਹਦੇ ਵਰਗੇ ਨੇ, ਤੇ ਹਜ਼ੂਰ ਫਰਮਾਉਂਦੇ ਨੇ ਭਾਈ ਤਿਸ ਪਰਮੇਸ਼ਰ ਜੀ ਦੀ ਵਰਗਾ, ਤਿਸ ਪਰਮੇਸ਼ਰ ਜੀ ਦੀ ਭਾਂਤ ਭਾਂਤ ਕਹੀਏ ਵਰਗਾ, ਤਿਸ ਦੀ ਭਾਂਤੀ ਦਾ ਤਿਸ ਵਰਗਾ ਦੂਜਾ ਕੋਈ ਹੈ ਹੀ ਨਹੀਂ। ਜੇ ਕੋਈ ਦੂਜਾ ਤਿਸ ਦੇ ਵਰਗਾ ਹੋਵੇ ਤੇ ਕਹੀਏ ਪਰਮੇਸ਼ਰ ਜੀ ਫਲਾਨੇ ਵਰਗੇ ਨੇ, ਜਿਵੇਂ ਸੂਰਜ ਨੂੰ ਉਪਮਾ ਦੇਣੀ ਹੋਵੇ ਤੇ ਨਹੀਂ ਦਿੱਤੀ ਜਾ ਸਕਦੀ ਨਾ, ਜੇ ਦੱਸਣਾ ਹੋਵੇ ਸੂਰਜ ਕਿਹਦੇ ਵਰਗਾ ਹੈ, ਨਾ ਦੀਵੇ ਵਰਗਾ ਕਹਿ ਸਕਦੇ ਹਾਂ, ਨਾ ਮੋਮਬੱਤੀ ਵਰਗਾ ਕਹਿ ਸਕਦੇ ਹਾਂ, ਨਾ ਅੱਗ ਦੀ ਲਾਟ ਵਰਗਾ ਕਹਿ ਸਕਦੇ ਹਾਂ, ਸੂਰਜ ਆਪਣੇ ਵਰਗਾ ਆਪ ਹੀ ਹੈ। ਜੇ ਕੋਈ ਪੁੱਛੇ ਜੀ ਚੰਦਰਮਾ ਕਿਹਦੇ ਵਰਗਾ ਠੰਡਾ ਹੈ, ਨਾ ਉਸਨੂੰ ਬਰਫ਼ ਵਰਗਾ ਕਹਿ ਸਕਦੇ ਹਾਂ, ਨਾ ਸਿਆਲ ਦੀ ਰੁੱਤ ਵਰਗਾ ਕਹਿ ਸਕਦੇ ਹਾਂ, ਕਿਉਂਕਿ ਸੂਰਜ ਦੀਆਂ ਕਿਰਨਾਂ ਦੇ ਵਿੱਚੋਂ ਜੋ ਪ੍ਰਕਾਸ਼ ਨਿਕਲਦਾ ਹੈ ਉਹ ਸਭਨਾਂ ਤੋਂ ਵੱਡਾ ਹੈ, ਦੁਨੀਆਂ ਦੀ ਕੋਈ ਵੀ ਅੱਗ ਉਹਨਾਂ ਪ੍ਰਕਾਸ਼ ਨਹੀਂ ਕਰ ਸਕਦੀ, ਤੇ ਜੋ ਚੰਦਰਮਾ ਦੀਆਂ ਰਿਸ਼ਵਾਂ ਦੇ ਵਿੱਚੋਂ ਠੰਡ ਵਰਦੀ ਹੈ ਨਾ, ਸਾਧ ਸੰਗਤ ਜੀ ਉਹੋ ਜਿਹੀ ਠੰਡ ਕਿਸੇ ਹੋਰ ਵਸਤੂ ਵਿੱਚ ਨਹੀਂ ਹੋ ਸਕਦੀ, ਨਾ ਬਰਫ਼ ਵਿੱਚ ਨਾ ਸਿਆਲੇ ਦੀ ਰੁੱਤ ਵਿੱਚ। ਚੰਦ ਆਪਣੇ ਵਰਗਾ ਆਪ ਹੈ, ਸੂਰਜ ਆਪਣੇ ਵਰਗਾ ਆਪ ਹੈ, ਪਰਮੇਸ਼ਰ ਜੀ ਆਪਣੇ ਵਰਗੇ ਆਪ ਹੀ ਨੇ। ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀ ਜੈ, ਨਾ ਪਰਮੇਸ਼ਰ ਜੀ ਵਰਗੀ ਕੋਈ ਦੇਵੀ ਹੈ, ਨਾ ਕੋਈ ਦੇਵਤਾ ਹੈ, ਨਾ ਕੋਈ ਪੈਗੰਬਰ, ਨਾ ਕੋਈ ਰਹਿਬਰ, ਨਾ ਕੋਈ ਵਲੀ, ਨਾ ਕੋਈ ਨਬੀ, ਨਾ ਕੋਈ ਇਸੇ ਪ੍ਰਕਾਰ ਪੀਰ, ਨਾ ਪੈਗੰਬਰ, ਨਾ ਕੋਈ ਵੀਰ, ਨਾ ਕੋਈ ਜੋਗੀ, ਨਾ ਕੋਈ ਸਿੱਧ, ਨਾ ਇਸੇ ਪ੍ਰਕਾਰ ਦੁਨਿਆਵੀ ਕੋਈ ਪੁਰਖ, ਕੋਈ ਵੀ ਪਰਮੇਸ਼ਰ ਜੀ ਵਰਗਾ ਨਹੀਂ, ਨਾ ਕੋਈ ਜਕਸ਼, ਨਾ ਕੋਈ ਕਿੰਨਰ, ਨਾ ਕੋਈ ਪਿਸਾਚ, ਕੋਈ ਵੀ ਪਰਮੇਸ਼ਰ ਜੀ ਵਰਗਾ ਨਹੀਂ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਤਿਸ ਆਨ ਨਾਹੀ ਭਾਂਤ, ਤਿਸ ਦੀ ਭਾਂਤ, ਤਿਸ ਦੇ ਬਰਾਬਰ, ਤਿਸ ਦੇ ਸਦਰਸ਼, ਤਿਸ ਦੇ ਵਰਗਾ ਹੋਰ ਕੋਈ ਨਹੀਂ ਹੈ, ਪਰਮੇਸ਼ਰ ਜੀ ਆਪਣੇ ਵਰਗੇ ਆਪ ਹੀ ਹਨ ਜੀਓ।
1: ਸਿਮਰਤ ਇੱਕ ਵਾਰ ਹਰ ਹਰ,
0: ਮਹਾਰਾਜ ਤਿਸ ਦੇ ਨਾਮ ਦੇ ਜਪ ਕਰਨੇ ਦਾ ਫਲ ਕੀ ਮਿਲਦਾ ਹੈ, ਆਪ ਜੀ ਜਪਣੇ ਦਾ ਉਪਦੇਸ਼ ਦਿੰਦੇ ਹੋ, ਆਪ ਜੀ ਤਿਸ ਦੇ ਦਰਸ਼ਨਾਂ ਨੂੰ ਕਰਦੇ ਤੇ ਸਿਮਰਨ ਕਰਦੇ ਹੋ। ਹਜ਼ੂਰ ਬਚਨ ਕਰਦੇ ਨੇ, ਭਾਈ ਪਿਆਰ ਦੇ ਨਾਲ ਇੱਕ ਵਾਰ ਵੀ ਤਿਸ ਹਰੀ ਪਰਮੇਸ਼ਰ ਜੀ ਦੇ ਹਰਿਆਂ ਭਰਿਆਂ ਕਰਨੇ ਵਾਲੇ ਨਾਮ ਨੂੰ ਮੁੱਖ ਦੇ ਵਿੱਚੋਂ ਜਪ ਲਈਏ।
1: ਕੋਟ ਕਸਮਲ ਜਾਂਤ
0: ਤੇ ਕਰੋੜਾਂ ਕਰੋੜਾਂ ਕੀਤੇ ਹੋਏ ਜਿਹੜੇ ਪਾਪ ਨੇ ਜੀਵ ਦੇ ਉਹ ਮਿਟ ਜਾਂਦੇ ਨੇ ਕਰੋੜਾਂ ਕਰੋੜਾਂ ਜਨਮਾਂ ਦੇ ਕਰੋੜਾਂ ਕਰੋੜਾਂ ਪਾਪ ਮਿਟ ਜਾਂਦੇ ਨੇ ਪਿਆਰ ਅਵਸਥਾ ਵਿੱਚ ਭਿੱਜ ਕਰਕੇ ਇੱਕ ਵਾਰ ਵੀ ਕਹਿ ਲਈਏ ਸਤਨਾਮ
1: ਸ੍ਰੀ
0: ਵਾਹਿਗੁਰੂ ਇੱਕ ਵਾਰ ਕਹਿਣੇ ਦੇ ਨਾਲ ਸਾਰੇ ਪਾਪ ਮਿਟ ਜਾਂਦੇ ਨੇ ਮਹਾਰਾਜ ਸਾਡੇ ਮਨ ਦੀ ਤੇ ਇਹੋ ਜਿਹੀ ਪਿਆਰ ਅਵਸਥਾ ਬਣਦੀ ਨਹੀਂ ਆਪ ਜੀ ਠੀਕ ਬਚਨ ਕਰਦੇ ਹੋ ਕਿ ਪਿਆਰ ਨਾਲ ਭਿੱਜ ਕੇ ਇੱਕ ਵਾਰ ਕਹਿ ਲਈਏ ਤੇ ਪਾਪ ਮਿਟ ਜਾਂਦੇ ਨੇ ਪਰ ਸਾਡੀ ਉਹੋ ਜਿਹੀ ਪਿਆਰ ਅਵਸਥਾ ਬਣਦੀ ਨਹੀਂ ਫਿਰ ਸਾਡੇ ਪਾਪ ਕਿਵੇਂ ਮਿਟਣ ਤੇ ਹਜ਼ੂਰ ਬਚਨ ਕਰਦੇ ਹਨ
1: ਸਿਮਰਤ ਇੱਕ ਵਾਰ ਹਰ ਹਰ
0: ਭਾਈ ਫਿਰ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਨਾ ਇਹ ਇੱਕ ਵਾਰ ਹੀ ਮਿਲਿਆ ਇੱਕ ਵਾਰ ਬਿਨਸ ਗਿਆ ਤੇ ਦੁਬਾਰਾ ਇਹ ਸਰੀਰ ਪ੍ਰਾਪਤ ਨਹੀਂ ਹੋਣਾ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰ ਹੈ ਬਾਰ ਜੋ ਬਨ ਫਲ ਪਾ ਕੇ ਭੋਏ ਗਿਰੇ ਬਾਹਰ ਨਾ ਲਾਗ ਹੈ ਡਾਰ ਹਜ਼ੂਰ ਫਰਮਾਉਣਾ ਕਰਦੇ ਨੇ ਭਾਈ ਜਿਹੜਾ ਇੱਕੋ ਵਾਰ ਇਹ ਮਨੁੱਖ ਜਨਮ ਮਿਲਿਆ ਨਾ ਇਸ ਮਨੁੱਖਾ ਜਨਮ ਦੇ ਅੰਦਰ ਹਰ ਹਰ ਅੰਮ੍ਰਿਤ ਨਾਮ ਨੂੰ ਜਪਦੇ ਹੀ ਰਹੋ ਜਪਦੇ ਹੀ ਰਹੋ ਜਪਦੇ ਹੀ ਰਹੋ ਜਪਦਿਆਂ ਜਪਦਿਆਂ ਜਪਦਿਆਂ ਜਪਦਿਆਂ ਹਿਰਦੇ ਦੇ ਅੰਦਰ ਪਿਆਰ ਉਤਪੰਨ ਹੋ ਜਾਵੇਗਾ ਫਿਰ ਤੇ ਪਿਆਰ ਅਵਸਥਾ ਦੇ ਨਾਲ ਕਿਹਾ ਹੀ ਜਾਵੇਗਾ ਨਾ ਇਸੇ ਪ੍ਰਕਾਰ ਜੇ ਓਨੇ ਪਿਆਰ ਦੇ ਨਾਲ ਨਾ ਵੀ ਕਿਹਾ ਜਾਵੇ ਓਨਾ ਪਿਆਰ ਹਿਰਦੇ ਵਿੱਚ ਨਾ ਵੀ ਬਣੇ ਤੇ ਸਾਧ ਸੰਗਤ ਜੀ ਬਸ ਜਪਦੇ ਰਹੀਏ ਫਲ ਤਾਂ ਵੀ ਮਿਲਦਾ ਹੈ ਕਿਸਾਨ ਫਸਲ ਬੀਜਦਾ ਨਾ ਕਣਕ ਦਾ ਛੱਟਾ ਦਿੰਦਾ ਚਾਹੇ ਸੱਜਿਓ ਖੱਬੇ ਨੂੰ ਹੱਥ ਮਾਰ ਦੇਵੇ ਖੱਬਿਓ ਸੱਜੇ ਨੂੰ ਮਾਰ ਦੇਵੇ ਪੁੱਠੇ ਹੱਥ ਦੇ ਨਾਲ ਬੀਜ ਸੁੱਟ ਦੇਵੇ ਸਿੱਧੇ ਨਾਲ ਸੁੱਟ ਦੇਵੇ ਖੇਤ ਦੇ ਵਿਚਕਾਰ ਸੁੱਟ ਦੇਵੇ ਕੋਨੇ 'ਚ ਸੁੱਟ ਦੇਵੇ ਜਿੱਥੇ ਵੀ ਬੀਜ ਪੈ ਗਿਆ ਉਹਨੇ ਉੱਗੀ ਜਾਣਾ ਹੈ ਬੀਜ ਨੇ ਇਹ ਨਹੀਂ ਪਛਾਣਨਾ ਕਿ ਕਿਸਾਨ ਦਾ ਹੱਥ ਪੁੱਠਾ ਸੀ ਜਾਂ ਸਿੱਧਾ ਸੀ ਉਹ ਸੱਜਿਓ ਖੱਬੇ ਨੂੰ ਗਿਆ ਸੀ ਜਾਂ ਖੱਬਿਓ ਸੱਜੇ ਨੂੰ ਗਿਆ ਸੀ ਬੀਜ ਖਿਲਾਰਦਾ ਚੜ੍ਹਦਿਓ ਲੈਂਦੇ ਨੂੰ ਗਿਆ ਸੀ ਜਾਂ ਲੈਂਦਿਓ ਚੜ੍ਹਦੇ ਨੂੰ ਗਿਆ ਸੀ ਬੀਜ ਕਦੇ ਇਹ ਵਿਚਾਰ ਨਹੀਂ ਕਰਦਾ ਜਿੱਥੇ ਬੀਜ ਧਰਤੀ ਅੰਦਰ ਡਿੱਗ ਪਿਆ ਉਹਨੇ ਉੱਗੀ ਜਾਣਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਨਾਮ ਚਾਹੇ ਬੈਠਿਆਂ ਜਪ ਲਿਆ ਚਾਹੇ ਖਲੋਤਿਆਂ ਜਪ ਲਿਆ ਲੰਮੇ ਪਿਆਂ ਜਪ ਲਿਆ ਤੁਰਦਿਆਂ ਜਪ ਲਿਆ ਹਿਰਦੇ ਵਿੱਚ ਪਿਆਰ ਬਣ ਗਿਆ ਤਾਂ ਜਪ ਲਿਆ ਨਹੀਂ ਬਣਿਆ ਤੇ ਤਾਂ ਵੀ ਜਪ ਲਿਆ ਜਦੋਂ ਵੀ ਜਿਸ ਅਵਸਥਾ ਵਿੱਚ ਜਪ ਲਿਆ ਉਸ ਜਪੇ ਹੋਏ ਅੰਮ੍ਰਿਤ ਨਾਮ ਨੇ ਮੁਕਤੀ ਰੂਪੀ ਫਲ ਦੇ ਹੀ ਦੇਣਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਸਿਮਰਤ ਇੱਕ ਵਾਰ ਹਰ ਹਰ ਭਾਈ ਇਹ ਮਨੁੱਖਾ ਜਨਮ ਇੱਕੋ ਵਾਰ ਮਿਲਿਆ ਵਾਰ ਵਾਰ ਨਹੀਂ ਮਿਲਦਾ ਜੇ ਇਹ ਜਨਮ ਮਿਲਿਆ ਇਸ ਜਨਮ ਜੀਵਨ ਦੇ ਅੰਦਰ ਹਰ ਹਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮਾਂ ਨੂੰ ਜਪਦੇ ਰਹੋ
1: ਕੋਟ ਕਸਮਲ ਜਾਂ
0: ਕਰੋੜਾਂ ਕਰੋੜਾਂ ਜਨਮਾਂ ਵਿੱਚ ਕੀਤੇ ਹੋਏ ਕਰੋੜਾਂ ਕਰੋੜਾਂ ਜਿਹੜੇ ਪਾਪ ਨੇ ਉਹਨਾਂ ਸਮੂਹ ਪਾਪਾਂ ਦਾ ਨਾਸ਼ ਹੋ ਜਾਵੇਗਾ ਸਾਰੇ ਪਾਪ ਉਹ ਮਿਟ ਜਾਣਗੇ
1: ਰਮੰਤ ਦੁੱਖ ਨਾ ਸਹੇ
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿਹੜੇ ਵੀ ਰਮੰਤ ਸਰਬ ਵਿਆਪੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਰਮੰਤ ਉਚਾਰਦੇ ਨੇ ਨਾ ਉਹਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਦੁੱਖ ਖੱਖਾ ਮੁਕਤਾ ਜਿਹੜਾ ਬਹੁ ਗਿਣਤੀ ਦਾ ਵਾਚਕ ਜਿੰਨੇ ਵੀ ਦੁੱਖ ਨੇ ਸਰੀਰ ਦੇ ਦੁੱਖ ਨੇ ਮਾਨਸਿਕ ਦੁੱਖ ਨੇ ਬਿਮਾਰੀਆਂ ਲੱਗੀਆਂ ਨੇ ਆਦੀਆਂ ਵਿਆਦੀਆਂ ਉਪਾਧੀਆਂ ਨੇ ਇਸੇ ਪ੍ਰਕਾਰ ਸਾਧ ਸੰਗਤ ਜੀ ਕਾਮ ਕ੍ਰੋਧ ਲੋਭ ਅਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਇਸੇ ਪ੍ਰਕਾਰ ਮੋਹ ਦੇ ਬੰਧਨਾਂ ਦੇ ਦੁੱਖ ਨੇ ਇਸ ਜਨਮ ਮਰਨ ਦੇ ਦੁੱਖ ਨੇ ਇਸੇ ਪ੍ਰਕਾਰ ਦਰਗਾਹ ਦੇ ਅੰਦਰ ਲੇਖਾ ਹੋਣ ਤੇ ਜਮਾਂ ਦੇ ਦੁੱਖ ਨੇ ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਸਾਰੇ ਦੇ ਸਾਰੇ ਜਿਹੜੇ ਦੁੱਖ ਨੇ ਉਹ ਨਾਸ ਹੋ ਜਾਂਦੇ ਹਨ ਇਸ ਪ੍ਰਕਾਰ ਜੋ ਰਿੱਧ ਹਿਰਦਾ ਹੈ ਨਾ ਭਯੰਤ ਉਹ ਵੀ ਸਾਧ ਸੰਗਤ ਜੀ ਸ਼ਾਂਤ ਸ਼ਾਂਤ ਹੋ ਜਾਂਦਾ ਹੈ ਹਿਰਦੇ ਦੇ ਅੰਦਰ ਸ਼ਾਂਤੀ ਸੁੱਖ ਵਰਤ ਜਾਂਦਾ ਹੈ ਇਸ ਪ੍ਰਕਾਰ ਜਿਹੜਾ ਹਿਰਦਾ ਹੈ ਉਸ ਦੇ ਅੰਦਰੋਂ ਕਾਮ ਦੀ ਅਗਨੀ ਮਿਟ ਜਾਂਦੀ ਏ ਤ੍ਰਿਸ਼ਨਾ ਦੀ ਅੱਗ ਮਿਟ ਜਾਂਦੀ ਏ ਹਜ਼ੂਰ ਬਚਨਾ ਕਰਨਾ ਕਰਦੇ ਨੇ ਭਾਈ ਹਿਰਦਾ ਠੰਡਾ ਠਾਰ ਐਸਾ ਹੋ ਜਾਂਦਾ ਹੈ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ
1: ਰਸ ਪੀਓ ਰਸਨਾ
0: ਭਾਈ ਇਸ ਕਰਕੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਅੰਮ੍ਰਿਤ ਰਸ ਨੂੰ ਨਾਮ ਦੇ ਰਸ ਨੂੰ ਪੀਂਦੇ ਹੀ ਰਹੋ
1: ਨਾਨਕ ਹਰ ਰੰਗ ਰਾਤ
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਇਵੇਂ ਰਾਤ ਦਿਨ ਜਪਦੇ ਹੀ ਰਹੋਗੇ ਜਪਦੇ ਹੀ ਰਹੋਗੇ ਜਪਦੇ ਹੀ ਰਹੋਗੇ ਨਾ ਤੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਦੇ ਅੰਦਰ ਰੰਗੇ ਜਾਓਗੇ ਜਿਹੜਾ ਕਹਿੰਦੇ ਉਹ ਨਾ ਹਿਰਦੇ ਦੀ ਪਿਆਰ ਅਵਸਥਾ ਨਹੀਂ ਬਣਦੀ ਇੱਕੇ ਵਾਰ ਕਹਿਣ ਦੇ ਨਾਲ ਪਿਆਰ ਅਵਸਥਾ ਨਹੀਂ ਬਣਦੀ ਪਰ ਰਾਤ ਦਿਨ ਜਪਦੇ ਹੀ ਰਹੋਗੇ ਜਪਦੇ ਹੀ ਰਹੋਗੇ ਫਿਰ ਜਪਦਿਆਂ ਜਪਦਿਆਂ ਹਰ ਰੰਗ ਦੇ ਅੰਦਰ ਰੰਗੇ ਜਾਓਗੇ ਪ੍ਰੇਮ ਰੰਗ ਦੇ ਅੰਦਰ ਰੰਗੇ ਜਾਓਗੇ ਫਿਰ ਐਸੀ ਅਵਸਥਾ ਵੀ ਬਣ ਜਾਵੇਗੀ ਜਿੱਥੇ ਏਕ ਚਿੱਤ ਜਿਹੇ ਏਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ ਫਿਰ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਫਿਰ ਤੁਹਾਡੇ ਚਿਹਰਿਆਂ ਤੇ ਵੀ ਖੜਾ ਆ ਜਾਵੇਗਾ, ਫਿਰ ਚਿਹਰਿਆਂ ਤੇ ਮੁਰਦੇ ਹਾਣੀ ਨਹੀਂ ਹੋਵੇਗੀ, ਅੱਖਾਂ ਵਿੱਚ ਨਿਰਾਸ਼ਾ ਨਹੀਂ ਹੋਵੇਗੀ, ਬੁੱਲਾਂ ਦੇ ਉੱਪਰ ਦੁੱਖ ਕਰਕੇ ਸਿਕਰੀ ਨਹੀਂ ਜੰਮੀ ਹੋਵੇਗੀ, ਚਿਹਰੇ ਉਤਰੇ ਹੋਏ ਨਹੀਂ ਹੋਣਗੇ, ਹਿਰਦਿਆਂ ਦੇ ਅੰਦਰ ਖੜਾ ਹੋਵੇਗਾ। ਤੇ ਜਦੋਂ ਹਿਰਦਿਆਂ ਦੇ ਅੰਦਰ ਉਤਸ਼ਾਹ ਖੜਾ ਹੁੰਦਾ ਨਾ, ਫਿਰ ਚਿਹਰੇ ਵੀ ਖਿੜੇ ਹੋਏ ਨਾਮ ਦੇ ਪ੍ਰਤਾਪ ਕਰਕੇ, ਭਗਤੀ ਦੇ ਪ੍ਰਤਾਪ ਕਰਕੇ, ਲਾਲੀਆਂ ਦੇ ਨਾਲ ਭਖਦੇ ਹੋਏ ਦਗਦਗ ਕਰਦੇ ਨਜ਼ਰ ਆਉਂਦੇ ਹਨ ਜੀਓ। ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਕਾਨੜਾ ਰਾਗ ਦੇ ਅੰਦਰ ਬਖਸ਼ਿਸ਼ਾਂ ਕਰਕੇ ਫਰਮਾਇਆ ਹੈ ਜੀ। ਸਾਧ ਸੰਗਤ ਜੀ, ਇੱਥੇ ਤੱਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ 1300 ਅੰਗ ਸੰਪੰਨ ਹੋਏ ਨੇ, ਜਿਨ੍ਹਾਂ ਪ੍ਰੈਸ ਦੁਆਰਾ ਛਪੇ ਹੋਏ ਸਰੂਪਾਂ ਦੇ ਅਸੀਂ ਦਰਸ਼ਨ ਕਰਦੇ ਹਨ। 1430 ਅੰਗਾਂ ਵਾਲੇ ਪਾਵਨ ਸਰੂਪ ਹੁੰਦੇ ਨੇ ਅਤੇ 1300 ਅੰਗ ਸੰਪੰਨ ਹੋਏ ਨੇ। 1302 ਅੰਗ ਤੇ ਇਹ ਦੋ ਪੰਕਤੀਆਂ ਇਸ ਸ਼ਬਦ ਦੀ ਸਮਾਪਤੀ ਦੀਆਂ ਪੁੱਜੀਆਂ ਨੇ, ਇਵੇਂ ਕਹੀਏ। ਸੋ ਇਸ ਪ੍ਰਕਾਰ 1300 ਅੰਗ ਸੰਪੂਰਨ ਹੋ ਗਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ, ਅਤੇ 1301 ਅੰਗ ਤੋਂ ਕੱਲ੍ਹ ਦੇ ਦੀਵਾਨ ਤੋਂ ਕਥਾ ਸਰਵਣ ਕਰਾਂਗੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਗੁਰਤਾ ਗੱਦੀ ਗੁਰਪੁਰਬ ਦੀਆਂ, ਸਮੁੱਚੇ ਖਾਲਸਾ ਪੰਥ ਨੂੰ, ਸਿੱਖ ਸੰਗਤਾਂ ਨੂੰ, ਸਮੁੱਚੀ ਸ੍ਰਿਸ਼ਟੀ, ਸਮੁੱਚੀ ਮਾਨਵਤਾ ਨੂੰ ਬੇਅੰਤ ਬੇਅੰਤ ਬੇਅੰਤ ਵਧਾਈਆਂ ਜੀ। ਸਤਿਗੁਰਾਂ ਦੇ ਚਰਨਾਂ ਵਿਖੇ ਰਜੋਈਆਂ ਕਰੀਏ ਮਹਾਰਾਜ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀਆਂ ਨੇ ਕਿਰਪਾਲਤਾ ਕਰਕੇ ਜੋ ਅੰਮ੍ਰਿਤਮਈ ਇਤਿਹਾਸ ਅਤੇ ਗੁਰੂ ਉਪਦੇਸ਼ ਸਰਵਣ ਕਰਵਾਏ ਨੇ, ਅੰਮ੍ਰਿਤ ਗੁਰਬਾਣੀ ਦੀ ਕਥਾ ਵਿਚਾਰ ਦੁਆਰਾ, ਕਿਰਪਾ ਕਰਕੇ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਸਿਮਰਨ ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ, ਸਤਿਗੁਰੂ ਜੀ ਅਤੇ ਗੁਰਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀਓ।
1: ਗੁਣ ਰਮੰਤ ਦੁਖ ਨਾ ਸਹੇ ਰਿਧ ਭਾਇਆ।

ਪਰਮਾਤਮਾ ਦੀ ਸ਼ਕਤੀ ਦਾ ਪ੍ਰਭਾਵ ਹੈ।

ਛੁੱਟੀ ਨਾ ਕੇਤੀ ਛੁੱਟੀ ਨਾ ਕੇਤੀ ਛੁੱਟੀ ਨਾ।

ਹੁਕਮਲ ਹਰਿ ਗਜ ਗਦ ਹਾ ਬਿਬੂਤ ਦਾਰਿ ਗਿੱਧੂ ਆਮਸਾਨ ਬਾਸ ਕਰਿ ਕਰਤ ਹੈ ਹੁਕਮਟ ਬਾਸ ਲਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੁਨ ਸਾਦੇ ਮਰਤ ਹੈ ਬਿੰਦ ਕੇ ਸਦਈਆ ਤਾਹੀ ਜਿਕੀ ਬਡਈਆ ਦੇਤ ਬੰਦਰਾ ਸਦੀਵ ਪਾਏ ਨੰਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਗਿਆਨ ਕੇ ਬਿਹੀਨ ਛੇਨ ਕੈ ਸਕੈ ਤਰਤ ਹੈ ਭੂਤ ਬਨ ਚਾਰਿ ਛਿਤ ਛਾਉਣਾ ਸਭ ਉਦੂਤਾ ਧਾਰੀ ਪੌਣ ਕੇ ਆਹਾਰਿ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਆ ਤੇ ਤੁਗਉਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛ ਕੀ ਬਡਈਆ ਦੇਤ ਬਗੁਲਾ ਬਿਡਾਲ ਬ੍ਰਿਕ ਧਿਆਨਿ ਠਾਨੀਅਤ ਹੈ ਜੇਤੇ ਵੱਡ ਗਿਆਨੀ ਤੇ ਨੋ ਜਾਨੀ ਪੈ ਬਖਾਨੀ ਨਾਹੇ ਐਸਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਗਜਈਆ ਕਹੇ ਨਭ ਕੇ ਉਡਈਆ ਸੋਚਰੀਆ ਕਹਿ ਬਖਾਨੀਐ ਫਲ ਕੇ ਬਸਈਆ ਤਾਹੇ ਬਾਂਦਰੀ ਗਜਈਆ ਕਹੇ ਆਦਿਸ ਫਿਰਈਆ ਤੈ ਤਭੂਤ ਕੈ ਪਛਾਨੀਐ ਜਲ ਕੇ ਤਰਿਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਬਛਈਆ ਸੋ ਜਕੋਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੈ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਭ ਕੌਲ ਜਹ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਰਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇ ਰੁਕੋ ਕਨਈਆ ਨਾਮ ਕੰਸ ਕੋ ਪਥਈਆ ਜੈ ਮਦੂਤ ਕਹੀਅਤ ਹੈ ਮੂੜ ਰੂੜ ਪੀੜਤ ਨ ਗੂੜਤਾ ਕੋ ਭੇਦ ਭਾਵੇ ਪੂਜਤ ਨ ਤਾਹੇ ਜਾ ਕੇ ਰਖੇ ਰਹੀਅਤ ਹੈ ਵਿਸਵਪਾਲ ਜਗਤ ਕਾਲ ਦੀਨ ਦਇਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਧਾਰੀ ਸਤੀ ਸਾਜੇ ਵੱਡੇ ਬ੍ਰਹਮਚਾਰੀ ਧਿਆਨ

ਕਰਨਾ ਕਾਮਰ ਕਾਰੀ ਮਜਾਤ ਹੈ ਬਿਲੋ ਜਲਤਾ ਹੈ ਤਲਬ ਸੋ।

करुणानंद

अंबर जमीन जह जबर जाब सातु आकाश सातु आकाश सातु आकाश।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ

Thank you.

ਨਿਮਾਣਿਆ ਕੇ ਮਾਣ ਸਤਿਗੁਰੂ, ਨੇ ਤਾਣਿਆ ਕੇ ਤਾਣ ਸਤਿਗੁਰੂ, ਨੇ ਓਟਿਆ ਕੀ ਓਟ ਸਤਿਗੁਰੂ,

ਗਿਆਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਦਿਨ ਦੇ ਚੌਥੇ ਪਹਿਰ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਪਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੋਆ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਮਾਤ ਲੋਕ ਦੇ ਵਿੱਚ ਆਗਮਨ ਹੁੰਦਾ ਹੈ, ਮਾਤ ਲੋਕ ਦੇ ਵਿੱਚ ਪ੍ਰਕਾਸ਼ ਹੁੰਦਾ ਹੈ। ਉਸ ਵੇਲੇ ਜਦੋਂ ਧਾਈਆਂ ਨੇ ਜਿਨ੍ਹਾਂ ਨੇ ਮਾਤਾ ਜੀ ਦੀ ਸੇਵਾ ਕਰਨੀ ਕੀਤੀ ਹੈ, ਵਿਸ਼ੇਸ਼ ਕਰਕੇ ਸਾਧ ਸੰਗਤ ਜੀ ਉਹਨਾਂ ਦੇ ਵਿੱਚੋਂ ਦੌਲਤਾਦਾਈ ਜਿਹੜੀ ਹੈ, ਉਹਨੇ ਜਦੋਂ ਵੇਖਿਆ ਸਭ ਤੋਂ ਪਹਿਲੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਉਹਨੇ ਕਰਨੇ ਕੀਤੇ ਅਤੇ ਉਹ ਵੇਖ ਕਰਕੇ ਦੰਗ ਹੋ ਗਈ। ਮਨ ਦੇ ਵਿੱਚ ਵਿਚਾਰ ਪਈ ਕਰਦੀ ਹੈ ਕਿ ਮੈਨੇ ਹਾਲੇ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੱਚਿਆਂ ਨੂੰ ਜਨਮ ਦੇਣਾ ਕੀਤਾ, ਇਹ ਸੇਵਾ ਮੈਨੇ ਨਿਭਾਉਣੀ ਕੀਤੀ ਹੈ ਅਤੇ ਹਾਲੇ ਤੱਕ ਜਿੰਨੇ ਵੀ ਬੱਚਿਆਂ ਦਾ ਜਨਮ ਹੋਇਆ ਮੈਂ ਖੁਦ ਵੇਖਿਆ ਅਤੇ ਨਾਲ ਵੱਡ ਵਡੇਰੇ ਸਾਰੇ ਇਹੀ ਕਹਿੰਦੇ ਹਨ ਕਿ ਆਇਆ ਥਾ ਜਬ ਜਗਤ ਮੈਂ ਜਗ ਹਾਸੈ ਤੁਮ ਰੋਏ। ਹਰ ਕੋਈ ਬੱਚਾ ਜਿਹੜਾ ਹੈ ਜਦੋਂ ਉਹਦਾ ਜਨਮ ਹੁੰਦਾ ਬੇਸ਼ੱਕ ਸਾਰਾ ਪਰਿਵਾਰ ਖੁਸ਼ੀ ਮਨਾਉਂਦਾ ਆਨੰਦ ਮਨਾਉਂਦਾ, ਲੇਕਿਨ ਉਹ ਬੱਚਾ ਜਿਹੜਾ ਜਿਹਦਾ ਜਨਮ ਹੋਇਆ ਉਹ ਤਾਂ ਰੋਂਦਾ ਆਉਂਦਾ ਹੈ, ਉਹ ਤਾਂ ਚੀਕਦਾ ਰਹਿੰਦਾ ਹੈ, ਉਹ ਤਾਂ ਵੈਰਾਗ ਕਰਦਾ ਹੈ। ਲੇਕਿਨ ਆਹ ਬਾਲਕ ਜਿਹੜਾ ਹੈ ਇਹਦਾ ਪਤਾ ਨਹੀਂ ਚੱਲ ਰਿਹਾ। ਇਹ ਪਹਿਲੀ ਵਾਰੀ ਹੋਇਆ ਕਿ ਇਹ ਬੱਚਾ ਜਿਹੜਾ ਨਾ ਇਹ ਹੱਸਦਾ ਹੋਇਆ ਮੁਸਕਰਾਉਂਦਾ ਹੋਇਆ ਮਾਤ ਲੋਕ ਦੇ ਵਿੱਚ ਆਇਆ ਅਤੇ ਪਤਾ ਨਹੀਂ ਲੱਗ ਰਿਹਾ ਕਿ ਇਹ ਸ਼ਗਨ ਹੈ ਕਿ ਕੁਸ਼ਗਨ ਹੈ, ਇਹ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ। ਕਿਉਂਕਿ ਕੋਈ ਨਵੀਂ ਗੱਲ ਹੋ ਜਾਵੇ ਨਾ ਪਿਆਰਿਓ, ਉਸ ਵੇਲੇ ਅਨੁਮਾਨ ਲਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਕਿ ਭਾਈ ਇਹ ਕੰਮ ਜੋ ਹੋਇਆ ਠੀਕ ਹੈ ਜਾਂ ਗਲਤ ਹੈ, ਉਹ ਬਹੁਤ ਸੰਸ਼ੋਭਨ ਦੇ ਵਿੱਚ ਪਈ ਹੋਈ ਹੈ। ਫਿਰ ਵੀ ਪਿਆਰਿਓ ਜਾ ਕਰਕੇ ਮਹਿਤਾ ਜੀ ਨੂੰ ਵਧਾਈਆਂ ਦਿੱਤੀਆਂ, ਕਿਹਾ ਕਿ ਮਹਿਤਾ ਜੀ ਆਪ ਜੀ ਨੂੰ ਵਧਾਈਆਂ ਹੋਵੇ, ਆਪ ਜੀ ਦੇ ਘਰ ਦੇ ਵਿੱਚ ਸਪੁੱਤਰ ਦਾ ਜਨਮ ਹੋਇਆ। ਮਹਿਤਾ ਕਲਿਆਣ ਦਾਸ ਜੀ ਨੇ ਬਹੁਤ ਖੁਸ਼ੀਆਂ ਮਨਾਉਣੀਆਂ ਕੀਤੀਆਂ ਅਤੇ ਉਸੇ ਵੇਲੇ ਪਿਆਰਿਓ ਅੰਮ੍ਰਿਤ ਵੇਲੇ ਦਾ ਸਮਾਂ ਸੀ, ਇਸ਼ਨਾਨ ਪਾਨ ਕਰਕੇ ਭਜਨ ਬੰਦਗੀ ਦੇ ਵਿੱਚ ਜੁੜ ਗਏ, ਵਾਹਿਗੁਰੂ ਜੀ ਦਾ ਧੰਨਵਾਦ ਕਰਨਾ ਕੀਤਾ ਅਤੇ ਜਦੋਂ ਦਿਨ ਚੜ੍ਹਨ ਵਾਲਾ ਉਸ ਵੇਲੇ ਪਿਆਰਿਓ ਉਹਨਾਂ ਨੇ ਤੁਰੰਤ ਸੇਵਾਦਾਰ ਜਿਹੜਾ ਹੈ ਨੌਕਰ ਜਿਹੜਾ ਹੈ ਉਹਨੂੰ ਭੇਜ ਦਿੱਤਾ ਕਿ ਨਗਰ ਦੇ ਦਵਿਜ ਜਿਹੜੇ ਹਨ ਪੰਡਿਤ ਹਰਦਿਆਲ ਜੀ ਜਿਹੜੇ ਹਨ ਉਹਨਾਂ ਨੂੰ ਜਾ ਕਰਕੇ ਬੇਨਤੀ ਕਰੋ ਕਿ ਭਾਈ ਮੇਰੇ ਘਰ ਦੇ ਵਿੱਚ ਆਵੇ, ਮੈਨੂੰ ਦਰਸ਼ਨ ਦਿਓ, ਮੇਰੇ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ, ਇਹਦੀ ਜਨਮ ਪੱਤਰੀ ਜਿਹੜੀ ਹੈ ਇਹ ਤੁਸੀਂ ਬਣਾਉਣਾ ਕਰੋ। ਜਦੋਂ ਸੇਵਾਦਾਰ ਗਿਆ ਅਤੇ ਉਹਨਾਂ ਨੇ ਪੰਡਿਤ ਜੀਆਂ ਨੇ ਕਹਿ ਦਿੱਤਾ ਕਿ ਭਾਈ ਮੇਰੀ ਪੂਜਾ ਪਾਠ ਜੋ ਹੈ ਉਹ ਥੋੜ੍ਹੀ ਕੁ ਰਹਿੰਦੀ ਹੈ, ਮੈਂ ਉਹ ਕਰਕੇ ਆ ਜਾਵਾਂਗਾ। ਉਹ ਤੋਂ ਬਾਅਦ ਫਿਰ ਪੰਡਿਤ ਹਰਦਿਆਲ ਜੀ ਜਿਹੜੇ ਉਹ ਮਹਾਂਪੁਰਖ ਬ੍ਰਹਮ ਗਿਆਨੀ ਜਿਹੜੇ ਹਨ ਤੱਤਵੇਤੇ ਜਿਹੜੇ ਹਨ ਜਿਨ੍ਹਾਂ ਨੇ ਸਾਧ ਸੰਗਤ ਜੀ ਜੋ ਜੋਤੀਸ਼ਾਚਾਰੀਆ ਜੋ ਹੈ ਇਹ ਵਿੱਦਿਆ ਦੀ ਉਹਨਾਂ ਨੇ ਤਾਲੀਮ ਹਾਸਲ ਕਰਨੀ ਕੀਤੀ ਹੈ, ਉਹ ਬਾਬਾ ਜੀ ਦੇ ਘਰ ਦੇ ਵਿੱਚ ਜਾਂਦੇ ਹਨ। ਇੱਥੋਂ ਤੱਕ
ਅਪਾਨੇਤਾ ਪਿਛਲੇ ਦੀਵਾਨਾਂ ਦੇ ਵਿੱਚ ਇਹ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਨਾ ਕੀਤਾ। ਵਿਸ਼ੇਸ਼ ਕਰਕੇ ਸਾਧ ਸੰਗਤ ਜੀ, ਅੱਜ ਦਾ ਜਿਹੜਾ ਪਾਵਨ ਦਿਹਾੜਾ ਜਿਹੜਾ ਹੈ, ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ।

ਅਰਦਾਸ ਇਹੋ ਜੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਭ ਬਿਧ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਆਨ ਗੁਰ ਰਾਮਦਾਸ ਹਰ ਤਰ੍ਹਾਂ ਦੇ ਨਾਲ ਪਿਆਰਿਓ ਜਦੋਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਮਨ ਮੰਨ ਗਿਆ ਸਭ ਬਿਧ ਮਾਨਿਓ ਮਨ ਕਿਹਾ ਕਿ ਹਰ ਤਰ੍ਹਾਂ ਦੇ ਨਾਲ

ਰਾਮਦਾਸ ਜੀ ਮਹਾਰਾਜ ਸਤਿਗੁਰੂ ਮਹਾਰਾਜ ਜੀ ਨੂੰ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਗੁਰਤਾ ਗੱਦੀ ਦੇ ਉੱਤੇ ਸ਼ਭਾਇਮਾਨ ਕਰਨਾ ਕੀਤਾ। ਸਤ ਸੰਗਤ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਆਪਾਂ ਬਹੁਤ ਥੋੜ੍ਹਾ ਪੰਛੀ ਝਾਤ ਦੇ ਵਿੱਚ ਵਿਚਾਰ ਕਰ ਲੈਣਾ ਕਰੀਏ। ਸੰਸਾਰ ਦੇ ਵਿੱਚ ਆਪਾਂ ਵੇਖਦੇ ਨਾ ਕਿ ਜਿਨ੍ਹਾਂ ਬੱਚਿਆਂ ਦੇ ਸਿਰ ਦੇ ਉੱਤੋਂ ਪਿਆਰਿਓ ਮਾਂ ਬਾਪ ਦਾ ਸਾਇਆ ਉੱਠ ਜਾਂਦਾ ਨਾ, ਬਚਪਨ ਦੇ ਵਿੱਚ ਹੀ ਮਾਂ ਬਾਪ ਦਾ ਸਾਇਆ ਉੱਠ ਜਾਵੇ ਤੇ ਉਹ ਬੱਚੇ ਬਹੁਤ ਘੱਟ ਪਿਆਰਿਓ ਤਰੱਕੀ ਕਰਦੇ, ਨਹੀਂ ਤਾਂ ਉਹਨਾਂ ਨੂੰ ਬਹੁਤ ਜ਼ਿਆਦੀ ਜੋ ਹੈ ਕਸ਼ਮਕਸ਼ ਕਰਨੀ ਪੈਂਦੀ ਹੈ, ਬਹੁਤ ਜ਼ਿਆਦਾ ਕਸ਼ਟਾਂ ਨੂੰ ਉਹਨਾਂ ਨੂੰ ਝੱਲਣਾ ਪੈਂਦਾ ਤੇ ਕੋਈ ਲਾਗੇ ਨਹੀਂ ਲੱਗਣ ਦਿੰਦਾ ਪਿਆਰਿਓ। ਸੱਚ ਹੈ ਕਿਉਂਕਿ ਰਿਸ਼ਤੇਦਾਰ ਵੀ ਜਿਹੜੇ ਹਨ ਉਹਨਾਂ ਨੂੰ ਵੀ ਡਰ ਲੱਗਦਾ ਕਿ ਭਾਈ ਇਹ ਬੱਚਾ ਯਤੀਮ ਹੈ, ਇਹ ਸਾਡੇ ਕੋਲ ਆ ਗਿਆ, ਇਹਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਪਵੇਗਾ, ਇਹਦੀ ਸੇਵਾ ਕਰਨੀ ਪਵੇਗੀ, ਕੌਣ ਇਹ ਜ਼ਿੰਮੇਦਾਰੀ ਸਾਂਭੇਗਾ। ਸਾਰੇ ਪਿਆਰਿਓ ਕੰਨੀ ਕਤਰਾ ਦਿੰਦੇ ਹਨ, ਸਾਰੇ ਕਹਿੰਦੇ ਕਿ ਨਹੀਂ ਭਾਈ ਇਹਨੂੰ ਬਾਹਰ ਇਹ ਕਰੋ, ਚਲੋ ਦੂਰ ਲੈ ਕੇ ਜਾਓ ਕਰਕੇ। ਇਸ ਤਰ੍ਹਾਂ ਹੀ ਹੋਇਆ ਸਤਿਗੁਰੂ ਮਹਾਰਾਜ ਜੀ ਦੇ ਨਾਲ। ਸਤਿਗੁਰੂ ਮਹਾਰਾਜ ਜੀ ਦੇ ਪਿਆਰਿਓ ਬਚਪਨ ਦੇ ਵਿੱਚ ਸਤਿਕਾਰਯੋਗ ਪਿਤਾ ਜੀ ਜਿਹੜੇ ਹਨ ਉਹ ਚਲਾਉਣਾ ਕਰ ਗਏ, ਸਤਿਕਾਰਯੋਗ ਮਾਤਾ ਜੀ ਜਦੋਂ ਚਲਾਉਣਾ ਕਰ ਗਏ, ਉਹ ਤੋਂ ਬਾਅਦ ਬਹੁਤ ਵੱਡਾ ਪਰਿਵਾਰ ਕਿਹਾ ਜਾਂਦਾ ਸੀ ਸੋਢੀਆਂ ਦਾ ਲਾਹੌਰ ਦੇ ਵਿੱਚ, ਅਤੇ ਜਦੋਂ ਯਤੀਮ ਹੋ ਗਏ ਹਨ ਲੋਕਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਬੱਚਾ ਜਿਹੜਾ ਹੈ ਇਹ ਬਹੁਤ ਜ਼ਿਆਦਾ ਮਨਹੂਸ ਹੈ, ਇਹਨੇ ਜੰਮਦਿਆਂ ਹੀ ਆਪਣੀ ਮਾਂ ਨੂੰ ਖਾਣਾ ਕੀਤਾ, ਭਾਵ ਕਿ ਮਾਤਾ ਜੀ ਚੜ੍ਹਾਈ ਕਰ ਗਏ, ਬਾਅਦ ਵਿੱਚ ਪਿਤਾ ਵੀ ਇਹ ਹੋ ਗਿਆ। ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਕਿ ਭਾਈ ਰਾਮਦਾਸ ਦੇ ਕੋਲ ਨਾ ਜਾ, ਭਾਈ ਉਹਦੀ ਛਾਇਆ ਤੇਰੇ ਉੱਤੇ ਪੈ ਜਾਊਗੀ ਅਤੇ ਤੇਰੇ ਉੱਤੇ ਵੀ ਅਪਸ਼ਗਨ ਆ ਜਾਣਗੇ। ਅਤੇ ਪਰਿਵਾਰ ਵਾਲਿਆਂ ਨੇ ਰਿਸ਼ਤੇਦਾਰਾਂ ਨੇ ਵੀ ਬੂਹੇ ਬੰਦ ਕਰ ਦਿੱਤੇ। ਉਸ ਵੇਲੇ ਸਾਧ ਸੰਗਤ ਜੀ ਕਿ ਸਤਿਗੁਰੂ ਮਹਾਰਾਜ ਜੀ ਦੇ ਨਾਨੀ ਜੀ ਜਿਹੜੇ ਹਨ ਉਹ ਗਏ, ਉਹਨਾਂ ਨੇ ਲਾਹੌਰ ਦੇ ਵਿੱਚ ਜਾ ਕਰਕੇ ਫਿਰ ਵੇਖਿਆ, ਸਾਰੇ ਸੋਢੀਆਂ ਨੂੰ ਕਿਹਾ ਕਿ ਦੇਖੋ ਭਾਈ ਕਿ ਇਹ ਤੁਹਾਡੇ ਘਰ ਦੀ ਸੰਤਾਨ ਹੈ, ਸੋਢੀ ਪਰਿਵਾਰ ਦਾ ਬੱਚਾ ਹੈ ਅਤੇ ਇਹ ਤੁਹਾਡੀ ਜ਼ਿੰਮੇਦਾਰੀ ਬਣਦੀ ਹੈ ਕਿ ਇਹਦਾ ਲਾਲਣ ਪਾਲਣ ਕਰਨਾ। ਉਹਨਾਂ ਨੇ ਸਾਰਿਆਂ ਨੇ ਬੂਹੇ ਬੰਦ ਕਰ ਦਿੱਤੇ, ਹੱਥ ਜੋੜ ਦਿੱਤੇ ਕਿ ਨਾ ਭਾਈ ਸਾਡੇ ਘਰਾਂ ਦੇ ਵਿੱਚ ਪਹਿਲਾਂ ਹੀ ਬੱਚੇ ਹਨ, ਅਸੀਂ ਇਹਨੂੰ ਕਿਸ ਤਰ੍ਹਾਂ ਸਾਂਭੀਏ। ਉਸ ਵੇਲੇ ਸਤਿਕਾਰਯੋਗ ਨਾਨੀ ਜੀ ਜੋ ਹਨ ਸਤਿਗੁਰੂ ਮਹਾਰਾਜ ਨੂੰ ਲੈ ਕਰਕੇ ਪਿਆਰਿਓ, ਕਿਉਂਕਿ ਇਹਨਾਂ ਦਾ ਨਗਰ ਜਿਹੜਾ ਹੈ ਇਹ ਬਾਸਰ ਕੇ ਗਿੱਲਾਂ ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਹ ਜੋ ਸ਼ਹਿਰ ਇਹ ਵੱਜਦਾ, ਹੁਣ ਤਾਂ ਸ਼ਹਿਰ ਦੇ ਵਿੱਚ ਹੀ ਆ ਗਿਆ ਬਾਸਰ ਕੇ, ਜਦੋਂ ਆਪਾਂ ਜਾਂਦੇ ਹਾਂ ਅਤੇ ਦਰਸ਼ਨ ਕਰਨੇ ਚਾਹੀਦੇ ਹਨ ਉਹ ਪਾਵਨ ਅਸਥਾਨ ਜਿੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ। ਖੈਰ ਇਹ ਉਹ ਨਗਰ ਦੇ ਰਹਿਣ ਵਾਲੇ ਸਨ ਅਤੇ ਮਾਤਾ ਜੀ ਨੇ ਕੀ ਕੀਤਾ, ਨਾਨੀ ਜੀ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਲੈ ਕਰਕੇ ਬਾਸਰ ਕੇ ਲੈ ਕੇ ਆਏ ਅਤੇ ਇੱਥੇ ਉਹਨਾਂ ਦਾ ਲਾਲਣ ਪਾਲਣ ਕੀਤਾ ਅਤੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨੀ ਲਾਇਆ, ਕਿਹਾ ਕਿ ਸਤਿਗੁਰੂ ਮਹਾਰਾਜ ਇਹ ਬੱਚਾ ਯਤੀਮ ਹੈ, ਮੇਰਾ ਵੀ ਕੋਈ ਪਤਾ ਨਹੀਂ ਹੈ, ਮੈਂ ਵੀ ਬਜ਼ੁਰਗ ਅਵਸਥਾ ਦੇ ਵਿੱਚ ਆ ਚੁੱਕੀ ਹਾਂ, ਜਦੋਂ ਮਰਜ਼ੀ ਹੁਕਮ ਆ ਸਕਦਾ ਮੈਂ ਚਲਾਉਣਾ ਕਰ ਸਕਦੀ ਹਾਂ, ਜੇ ਮੇਰਾ ਕੋਈ ਘਾਟਾ ਵਾਧਾ ਹੋ ਜਾਵੇ ਜੇ ਮੈਂ ਚਲਾਉਣਾ ਕਰ ਜਾਵਾਂ ਤਾਂ ਕਿਰਪਾ ਕਰੋ ਮਹਾਰਾਜ ਇਹ ਬੱਚੇ ਨੂੰ ਆਪ ਜੀ ਇਹਦਾ ਲਾਲਣ ਪਾਲਣ ਕਰਨਾ ਕਰੋ। ਖੈਰ ਪਿਆਰਿਓ ਸਤਿਗੁਰੂ ਮਹਾਰਾਜ ਨੇ ਵੀ ਬੜਾ ਪਿਆਰ ਕੀਤਾ, ਫਿਰ ਬਾਅਦ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਹੁਕਮ ਮੰਨ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਪਿਆਰਿਓ ਗੋਬਿੰਦਵਾਲ ਗੋਬਿੰਦਪੁਰੀ ਸਾਮਾ ਜਲਿਅਨ ਤੀਰ ਵਿਪਾਸ ਬਣਾਇਓ, ਭਾਵ ਕਿ ਗੋਇੰਦਵਾਲ ਸਾਹਿਬ ਜੀ ਦੀ ਰਚਨਾ ਕਰਨੀ ਕੀਤੀ ਹੈ। ਗੋਇੰਦਵਾਲ ਸਾਹਿਬ ਇਹ ਸ਼ਹਿਰ ਜਿਹੜਾ ਹੈ ਉਹਦੀ ਉਸਾਰੀ ਕਰਨੀ ਕੀਤੀ, ਉਹਦੀ ਰਚਨਾ ਕਰਨੀ ਕੀਤੀ। ਸਤਿਗੁਰੂ ਮਹਾਰਾਜ ਜੀ ਨੇ ਫਿਰ ਸਾਰਿਆਂ ਨੂੰ ਆਵਾਹਨ ਕੀਤਾ, ਸਾਰਿਆਂ ਨੂੰ ਕਿਹਾ ਕਿ ਭਾਈ ਇਹ ਜਿਹੜਾ ਹੈ ਰੂਹਾਨੀਅਤ ਦਾ ਨਗਰ ਜਿਹੜਾ ਆਪਾਂ ਨੇ ਵਸਾਉਣਾ ਕੀਤਾ, ਤੁਸੀਂ ਆ ਕਰਕੇ ਗੋਇੰਦਵਾਲ ਸਾਹਿਬ ਦੇ ਵਿੱਚ ਵਸੋ, ਤੁਹਾਨੂੰ ਉੱਥੇ ਰਹਿਣ ਦੇ ਲਈ ਮਕਾਨ ਜ਼ਮੀਨ ਜਾਇਦਾਦ ਆਦਿਕ ਦਿੱਤੀ ਜਾਵੇਗੀ। ਉਸ ਵੇਲੇ ਬਹੁਤ ਸਾਰੇ ਲੋਕ ਜਿਹੜੇ ਹਨ ਉਹ ਸਾਧ ਸੰਗਤ ਜੀ ਬਾਸਰਕੇ ਤੋਂ ਉੱਠ ਕਰਕੇ ਗੋਇੰਦਵਾਲ ਸਾਹਿਬ ਚੱਲ ਗਏ। ਉਹਨਾਂ ਦੇ ਵਿੱਚੋਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਨਾਨੀ ਜੀ ਜੋ ਹਨ ਉਹਨਾਂ ਨੇ ਵੀ ਜਾ ਕਰਕੇ ਗੋਇੰਦਵਾਲ ਸਾਹਿਬ ਦੇ ਵਿੱਚ ਵਾਸਾ ਕਰਨਾ ਕੀਤਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਛੋਟੀ ਆਰਬਲਾ ਹੈ ਪਿਆਰਿਓ,
ਪਰਿਵਾਰ ਦੇ ਲਾਲਣ ਪਾਲਣ

ਕਿੰਨਾ ਸਟਰਗਲ ਕਰਦੇ ਹਨ, ਕਿੰਨੀ ਮਿਹਨਤ ਮੁਸ਼ਕਤ ਉਹਨਾਂ ਨੂੰ ਕਰਨੀ ਪੈਂਦੀ ਹੈ। ਇਸ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਮਹਾਰਾਜ ਬਚਪਨ ਤੋਂ ਹੀ ਪਿਆਰਿਓ, ਨਾਨੀ ਜੀ ਬਜ਼ੁਰਗ ਹਨ, ਕੋਈ ਜ਼ਿਆਦਾ ਪੈਸਾ ਨਹੀਂ ਹੈ, ਨਾਨੀ ਜੀ ਕੀ ਕਰਿਆ ਕਰਦੇ, ਰੋਜ਼ ਛੋਲੇ

रामदास जी महाराज बचपन दे विच प्यारियो गोइंदवाल साहब दे विच सेवावां चल दियां ते उत्थे आ करके अपनी छोटी निक्की जी छापड़ी जी ला दिंदे हन ते होका दिंदे के आओ भाई चना बहुत वधिया है मसालेदार चना तुसी छक लियो ये करो करके इस तरह चने वेच के छोले वेच करके जो भी वटक आवे उहदे नाल प्यारियो अपना गुजर बसर करदे सन फिर बाकी का समा जिहड़ा वह गुरु घर दे विच सेवावां करिया करदे फिर सेवा करदियां करदियां प्यारियो सतगुरु महाराज जी का मन जिहड़ा है वह सेवा दे विच इन्ना ज़्यादा प्रविरत हो गया सेवा दे विच सतगुरु महाराज जी ने बहुत ज़्यादा ध्यान देना किया फिर यह कार्य जिहड़ा ना प्यारियो यह रह गया ते सतगुरु महाराज निरोल प्यारियो श्री गोइंदवाल साहब दे विच बौली साहिब आदिक अस्थाना दी सेवा दे विच ही प्यारियो सदा लगे होए सन उस वेले दी एक घटना आउंदी है कि सतगुरु धन गुरु अमरदास जी महाराज सतगुरु महाराज जी दे जिहड़े चार जिहड़े हन संतान सन उन्हां दे विचों दो लड़कियां जिहड़ियां ते बीबी दानी जी ते बीबी भानी जी ते बीबी भानी जी जदों इह वर दे योग होए सन ते उस वेले की होया माता जी ने भाव के सत्कार योग धन गुरु अमरदास जी महाराज जी दे धर्म सपत्नी जी ने वचन करना कीता कि सतगुरु सच्चे पातशाह जीओ महाराज अपनी बच्ची जिहड़ी है बीबी भानी इह सियाणी हो गई है ਇਹ ਵਰ ਦੇ ਯੋਗ ਹੋ ਗਈ ਹੈ ਕੋਈ ਵਧੀਆ ਯੋਗ ਵਰ ਜਿਹੜਾ ਹੈ ਉਹ ਲੱਭ ਕਰਕੇ ਇਹਦਾ ਵਿਆਹ ਕਾਰਜ ਜਿਹੜਾ ਹੈ ਉਹ ਕਰ ਦੇਣਾ ਚਾਹੀਦਾ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਪੁੱਛਿਆ ਮਨਸਾ ਦੇਵੀ ਜੀ ਨੂੰ ਆਪਣੀ ਧਰਮ ਸੁਪਤਨੀ ਨੂੰ ਕਿ ਭਾਗਵਾਨ ਅਤੇ ਤੂੰ ਕਿਹੋ ਜਿਹਾ ਵਰ ਲੱਭਣਾ ਚਾਹੁੰਦੀ ਹੈ ਕਿਹੋ ਜਿਹਾ ਵਰ ਜਿਹੜਾ ਹੈ ਇਹਨਾਂ ਦੇ ਲਈ ਤੁਹਾਨੂੰ ਲੱਗਦਾ ਕਿ ਇਹੋ ਜਿਹਾ ਵਰ ਚਾਹੀਦਾ ਉਸ ਵੇਲੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਿਹਾ ਜਾਂਦਾ ਪਿਆਰਿਓ ਕੱਦ ਕਾਠੀ ਸਤਿਗੁਰਾਂ ਦੀ ਬੜੀ ਮਜ਼ਬੂਤ ਸੀ ਬਹੁਤ ਚੰਗਾ ਜਿਹੜਾ ਜੁੱਸਾ ਸੀ ਡੀਲ ਡੋਲ ਬੜਾ ਤਗੜਾ ਚਿਹਰੇ ਮੂਹਰੇ ਕਰਕੇ ਵੀ ਬਹੁਤ ਜ਼ਿਆਦਾ ਉਜਵਲ ਮੁਖੀਏ ਸਨ ਦਰਸ਼ਨੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਐਨ ਦਾੜਾ ਵੀ ਐਨ ਲੰਬੇਰਾ ਸਤਿਗੁਰੂ ਮਹਾਰਾਜ ਪਿਆਰਿਓ ਉੱਥੇ ਸੇਵਾ ਕਰ ਰਹੇ ਸਨ ਟੋਕਰੀਆਂ ਢੋ ਰਹੇ ਸਨ ਮਾਤਾ ਜੀ ਦੀ ਨਿਗਾਹ ਜਿਹੜੀ ਹੈ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਉੱਤੇ ਪੈ ਗਈ ਬੇਸ਼ੱਕ ਪਿਆਰਿਓ ਉਸ ਵੇਲੇ ਤਾਂ ਸੇਵਾਦਾਰ ਦੇ ਰੂਪ ਦੇ ਵਿੱਚ ਹੀ ਸੇਵਾਵਾਂ ਕਰਦੇ ਲੇਕਿਨ ਆਪਾਂ ਸਤਿਕਾਰ ਤਾਂ ਗੁਰੂ ਦਾ ਹੀ ਕਰਨਾ ਹੈ ਅਤੇ ਉਸ ਵੇਲੇ ਉਹਨਾਂ ਦੇ ਉੱਤੇ ਨਿਗਾਹ ਪਈ ਅਚਨਚੇਤ ਮਾਤਾ ਜੀ ਨੇ ਬਚਨ ਕੀਤਾ ਕਿ ਸਤਿਗੁਰੂ ਜੀਓ ਕਿ ਆਹ ਦੇਖੋ ਜੇਠਾ ਇਤਿਹਾਸ ਦੇ ਵਿੱਚ ਉਹਨਾਂ ਨੂੰ ਜੇਠਾ ਜਾਂ ਰਾਮਦਾਸ ਕਹਿ ਕਰਕੇ ਸੰਬੋਧਨ ਕੀਤਾ ਜਾਂਦਾ ਕਿ ਜਿਸ ਤਰ੍ਹਾਂ ਜੇਠਾ ਜੀ ਰਾਮਦਾਸ ਜੀ ਹਨ ਇਹੋ ਜਿਹਾ ਸੋਹਣਾ ਸੁਨੱਖਾ ਲੜਕਾ ਜਿਹੜਾ ਹੈ ਭਾਨੀ ਦੇ ਲਈ ਚਾਹੀਦਾ ਸਤਿਗੁਰੂ ਮਹਾਰਾਜ ਨੇ ਕਹਿ ਦਿੱਤਾ ਕਿ ਇਹਦੇ ਵਰਗਾ ਤਾਂ ਇਹੀ ਹੈ ਕਿਉਂ ਨਾ ਆਪਾਂ ਇਹਦੇ ਨਾਲ ਹੀ ਭਾਨੀ ਦਾ ਵਿਆਹ ਕਰਵਾ ਦਈਏ ਮਹਾਰਾਜ ਨੇ ਜਦੋਂ ਬਚਨ ਕੀਤਾ ਨਾ ਮਾਤਾ ਜੀ ਕਹਿਣ ਲੱਗੇ ਕਿ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਇਹ ਯਤੀਮ ਹੈ ਇਹਨਾਂ ਦੇ ਕੋਈ ਮਾਂ ਬਾਪ ਨਹੀਂ ਹਨ ਕੋਈ ਖਾਨਦਾਨ ਦਾ ਪਤਾ ਨਹੀਂ ਹੈ ਕੋਈ ਕਾਰੋਬਾਰ ਕੋਈ ਜ਼ਮੀਨ ਜਾਇਦਾਦ ਕੋਈ ਪ੍ਰੋਪਰਟੀ ਨਹੀਂ ਹੈ ਗੁਰੂ ਘਰ ਦੇ ਵਿੱਚ ਸੇਵਾਵਾਂ ਕਰਦੇ ਇੱਥੇ ਹੀ ਲੰਗਰ ਪਾਣੀ ਛਕਦੇ ਆਪਾਂ ਕੀ ਵੇਖ ਕਰਕੇ ਇਹਨਾਂ ਨੂੰ ਆਪਣੀ ਬੱਚੀ ਦਈਏ ਅਤੇ ਸਾਧ ਸੰਗਤ ਜੀ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਜਦੋਂ ਆਪਾਂ ਵੀ ਆਪਣੀਆਂ ਧੀਆਂ ਦੇ ਲਈ ਵਿਆਹ ਲੱਭਦੇ ਹਾਂ ਭਾਵ ਕਿ ਯੋਗ ਵਰ ਲੱਭਦੇ ਹਾਂ ਆਪਾਂ ਇਹੀ ਵੇਖਦੇ ਹਾਂ ਕਿ ਲੜਕਾ ਕੀ ਕੰਮ ਕਰਦਾ ਪੈਸਾ ਕਿੰਨਾ ਕੁ ਹੈ ਪਰਿਵਾਰ ਕਿਹੋ ਜਿਹਾ ਹੈ ਮਾਂ ਬਾਪ ਕੀ ਕਰਦੇ ਹਨ ਪ੍ਰੋਪਰਟੀ ਜ਼ਮੀਨ ਜਾਇਦਾਦ ਪੈਸਾ ਉਹਦੇ ਕੋਲ ਕਿੰਨਾ ਹੈ ਇਹ ਸਭ ਕੁਝ ਵੇਖ ਕਰਕੇ ਫਿਰ ਆਪਾਂ ਨਿਰਣਾ ਕਰਦੇ ਹਾਂ ਕਿ ਹਾਂ ਭਾਈ ਇਹ ਆਪਣੇ ਬੱਚੀ ਦੇ ਲਈ ਇਹ ਵਰ ਜਿਹੜਾ ਹੈ ਇਹ ਯੋਗ ਹੋਵੇਗਾ ਅਤੇ ਕਹਿਣ ਲੱਗੇ ਮਾਤਾ ਜੀ ਨੇ ਕਿਹਾ ਕਿ ਇਹਨਾਂ ਦੇ ਅੰਦਰ ਤਾਂ ਕੁਛ ਵੀ ਨਹੀਂ ਹੈ ਕੋਈ ਪਰਿਵਾਰ ਦਾ ਪਤਾ ਨਹੀਂ ਹੈ ਕੋਈ ਇਹਨਾਂ ਦੇ ਕੋਈ ਕਾਰੋਬਾਰ ਦਾ ਪਤਾ ਨਹੀਂ ਹੈ ਕੋਈ ਘਰ ਘਾਟ ਇਹਨਾਂ ਦਾ ਨਹੀਂ ਹੈ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਆਪਣੀ ਬੱਚੀ ਦਈਏ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਨਾ ਤੁਸੀਂ ਯਾਦ ਰੱਖੋ ਇੱਕ ਦਿਨ ਇਹਨਾਂ ਦੇ ਉੱਤੇ ਛਤਰ ਝੁਲੇਗਾ ਆਹ ਜਿਹੜੀ ਤੁਸੀਂ ਟੋਕਰੀ ਦੇਖਦੇ ਹੋ ਨਾ ਇਹ ਸੱਚ ਜਾਣੋ ਇਹ ਛਤਰ ਬਣ ਜਾਣਾ ਹੈ ਇਹ ਬਹੁਤ ਚੜ੍ਹਦੀ ਕਲਾ ਵਾਲੇ ਬਹੁਤ ਵੱਡੇ ਮਹਾਂਪੁਰਖ ਹਨ
ਖੈਰ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਨਾਲ ਆਪਣੇ ਲੜਕੀ ਦਾ ਵਿਆਹ ਕਰ ਦਿੱਤਾ ਤੇ ਆਪ ਸਤਿਗੁਰੂ ਮਹਾਰਾਜ ਨੇ ਵਚਨ ਕੀਤਾ ਨਾ ਕਿ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਹੈ ਤਾਂ ਬਿਸਮ ਹੋ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਹਮ ਸਤਿਗੁਰ ਰਾਖ ਲਏ ਛਡਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਹਾਏ। ਸੰਸਾਰੀ ਰਿਸ਼ਤੇ ਹੁੰਦੇ ਨਾ ਪਿਆਰਿਓ, ਆਪਾਂ ਵੇਖਦੇ ਹਾਂ ਕੋਈ ਸਾਡੀ ਮਾਂ ਹੈ, ਕੋਈ ਸਾਡਾ ਬਾਪ ਹੈ, ਕੋਈ ਸਾਡੀ ਭੈਣ ਹੈ, ਕੋਈ ਸਾਡਾ ਭਰਾ ਹੈ, ਕੋਈ ਸਾਡਾ ਮਿੱਤਰ ਹੈ, ਕੋਈ ਸਾਡਾ ਗੁਰੂ ਹੈ। ਬੇਸ਼ੱਕ ਇਹ ਸਾਰੇ ਰਿਸ਼ਤੇ ਵੱਖਰੇ ਵੱਖਰੇ ਹੁੰਦੇ, ਲੇਕਿਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ ਮੈਂ ਕਿਹਨੂੰ ਨਹੀਂ ਜਾਣਦਾ ਹਾਂ, ਸੱਚ ਜਾਣੋ ਮੇਰੇ ਲਈ ਕੋਈ ਮਾਂ ਬਾਪ ਉਹਨਾਂ ਦਾ ਪਤਾ ਹੀ ਨਹੀਂ ਹੈ, ਵੇਖਿਆ ਹੀ ਨਹੀਂ, ਕੋਈ ਰਿਸ਼ਤਾ ਨਾਤਾ ਕੋਈ ਦੋਸਤ ਨਹੀਂ ਹੈ। ਯਾਦ ਰੱਖੋ ਜਦੋਂ ਬੰਦੇ ਕੋਲ ਪੈਸਾ ਹੁੰਦਾ, ਸਭ ਕੁਛ ਹੁੰਦਾ, ਉਹਦੇ ਮਿੱਤਰ ਸੱਜਣ ਯਾਰ ਹੁੰਦੇ, ਗਰੀਬਾਂ ਦਾ ਕੋਈ ਯਾਰ ਕੋਈ ਸੱਜਣ ਬੇਲੀ ਨਹੀਂ ਹੁੰਦਾ। ਮਹਾਰਾਜ ਨੇ ਵਚਨ ਕੀਤਾ ਕਿ ਮੈਂ ਆਪ ਕਹਿੰਦਾ ਹਾਂ ਤੂੰ ਗੁਰ ਪਿਤਾ, ਹੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੁਸੀਂ ਮੇਰੇ ਗੁਰੂ ਪਿਤਾ ਹੋ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੁਸੀਂ ਮੇਰੀ ਮਾਂ ਹੋ, ਤੂੰ ਗੁਰ ਬੰਧਪ ਮੇਰੇ ਭਰਾ ਮੇਰੇ ਰਿਸ਼ਤੇਦਾਰ, ਤੂੰ ਗੁਰ ਬੰਧਪ ਮੇਰਾ ਸਖਾ ਸਹਾਏ, ਮੇਰੇ ਸਖਾ ਭਾਵ ਕੇ ਮੇਰੇ ਦੋਸਤ ਮੇਰੇ ਯਾਰ ਮੇਰੇ ਸੱਜਣ ਵੀ ਤੁਸੀਂ ਹੋ ਜੋ

ਪੁਛਤਾ ਗੁਰ ਸਤਿਗੁਰ ਸੰਗ ਕੀ ਰਹਿ ਹਮ ਥਾਪੇ ਧੰਨ ਧੰਨ ਗੁਰ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਪਾਤਸ਼ਾਹ ਜੀ ਨੇ ਬਚਨ ਕੀਤਾ ਨਾ ਪ੍ਰਤੱਖ ਹੈ ਪਿਆਰਿਓ। ਮਹਾਰਾਜ ਨੇ ਕਿਹਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਮੈਂ ਤਾਂ ਰੁਲਦਾ ਫਿਰਦਾ ਸੀ, ਪਰਿਵਾਰ ਵਾਲਿਆਂ ਨੇ ਧੱਕੇ ਮਾਰ ਦਿੱਤੇ, ਬੂਹੇ ਬੰਦ ਕਰ ਦਿੱਤੇ, ਕਹਿ ਦਿੱਤਾ ਕਿ ਭਾਈ ਯਤੀਮ ਹੈ, ਬਾਹਰ ਕੱਢੋ ਇਹਨੂੰ, ਕੋਈ ਬਾਤ ਨਹੀਂ ਪੁੱਛਦਾ। ਤੇ ਗੁਰ ਸਤਿਗੁਰੂ ਮਹਾਰਾਜ ਤੁਹਾਡੇ ਚਰਨਾਂ ਦਾ ਕੀੜਾ ਬਣ ਗਿਆ ਤੇ ਤੁਸੀਂ ਸਾਨੂੰ ਥਾਪ ਦਿੱਤਾ, ਅੱਜ ਸਾਨੂੰ ਮਾਲਕ ਬਣਾ ਦਿੱਤਾ। ਇਸ ਤਰ੍ਹਾਂ ਹੀ ਰਾਇ ਕਰਕੇ ਪਿਆਰਿਓ ਦੇਖੋ ਜਵਾਈ ਬਣ ਗਏ। ਮੈਂ ਆਪ ਨੂੰ ਬੇਨਤੀ ਕਰਾਂ ਆਪਾਂ ਥੋੜ੍ਹਾ ਇਸ ਬਾਬਤ ਵਿਚਾਰ ਕਰੀਏ ਕਿ ਆਪਾਂ ਸੰਸਾਰ ਦੇ ਵਿੱਚ ਵੇਖਦੇ ਹਾਂ ਪਿਆਰਿਓ ਕਿ ਕੋਈ ਬੰਦਾ ਜਿਹੜਾ ਹੈ, ਕਈ ਵਾਰੀ ਨਾ ਆਪਾਂ ਵੇਖਦੇ ਹਾਂ ਕਿ ਬੱਚੀਆਂ ਵਧੀਆ ਹੁੰਦੀਆਂ ਲੇਕਿਨ ਜਵਾਈ ਚੰਗੇ ਨਹੀਂ ਹੁੰਦੇ ਹਨ। ਕਈ ਵਾਰੀ ਬੱਚੀਆਂ ਬਹੁਤ ਅਮੀਰ ਹੁੰਦੀਆਂ, ਜਵਾਈ ਬੜੇ ਗਰੀਬ ਹੁੰਦੇ ਹਨ, ਨਿਕੰਮੇ ਹੁੰਦੇ, ਕੋਈ ਕੰਮ ਨਹੀਂ ਹੁੰਦਾ, ਕੋਈ ਉਹਨਾਂ ਦੀ ਲਿਆਕਤ ਨਹੀਂ ਹੁੰਦੀ। ਬੇਸ਼ੱਕ ਪਿਆਰਿਓ ਜਵਾਈ ਦੇ ਕੋਲ, ਇਹ ਮੈਂ ਸੰਸਾਰੀ ਗੱਲ ਕਰ ਰਿਹਾ ਹਾਂ, ਜ਼ਿਆਦਾ ਕਰਕੇ ਸੰਸਾਰ ਦੇ ਵਿੱਚ ਜਵਾਈ ਭਾਵੇਂ ਜਿੰਨਾ ਮਰਜ਼ੀ ਨਿਕੰਮਾ ਹੋਵੇ, ਜੋ ਮਰਜ਼ੀ ਹੋਵੇ ਪਿਆਰਿਓ, ਲੇਕਿਨ ਸਹੁਰੇ ਪਰਿਵਾਰ ਦੇ ਵਿੱਚ ਉਹਦੀ ਟੌਰ ਬਹੁਤ ਜ਼ਿਆਦਾ ਹੁੰਦੀ ਆ। ਕਈ ਵਾਰੀ ਵੇਖਦੇ ਨਾ ਕਈ ਜਿਹੜੇ ਨਿਕੰਮੇ ਹੁੰਦੇ, ਕਿਸੇ ਕੰਮ ਦੇ ਨਹੀਂ ਹੁੰਦੇ, ਕੋਈ ਕੋਈ ਮੱਥਾ ਨਹੀਂ ਲਾਉਂਦਾ, ਲੇਕਿਨ ਉਹ ਸਹੁਰੇ ਪਰਿਵਾਰ ਦੇ ਵਿੱਚ ਵੀ ਕਿਸ ਤਰ੍ਹਾਂ ਰੋਬ ਝਾੜਦੇ ਹਨ, ਉਹਨਾਂ ਨੂੰ ਦਬਕੇ ਮਾਰਦੇ ਹਨ ਕਿ ਆਹ ਚਾਹੀਦਾ ਉਹ ਚਾਹੀਦਾ। ਤਾਂ ਹੀ ਤਾਂ ਦੇਖੋ ਫਿਰ ਆਮ ਲੋਕਾਂ ਨੇ ਵੀ ਇਹ ਕਹਿ ਦਿੱਤਾ ਜੀ ਜਵਾਈ ਰਾਜਾ, ਕਿ ਜਵਾਈ ਨੂੰ ਵੀ ਉਹਨਾਂ ਨੇ ਰਾਜਾ ਬਣਾ ਦਿੱਤਾ। ਜਵਾਈ ਭਾਵੇਂ ਜੋ ਮਰਜ਼ੀ ਭਿਖਾਰੀ ਹੋਵੇ, ਬੇਈਮਾਨ ਹੋਵੇ, ਜਦੋਂ ਸਹੁਰੇ ਪਰਿਵਾਰ ਦੇ ਵਿੱਚ ਜਾਵੇ ਤੇ ਉਹਦੀ ਬੜੀ ਟੌਰ ਹੁੰਦੀ ਆ, ਉਹਨੂੰ ਕਹਿੰਦੇ ਜੀ ਆਓ ਜੀ ਜਵਾਈ ਰਾਜਾ ਜੀ, ਇਹ ਸਾਡੇ ਜਵਾਈ ਰਾਜੇ ਹਨ। ਲੇਕਿਨ ਪਿਆਰਿਓ ਜਵਾਈ ਬਣ ਗਏ ਗੁਰੂ ਘਰ ਦੇ ਸਤਿਗੁਰੂ ਮਹਾਰਾਜ ਜੀ ਦੇ, ਲੇਕਿਨ ਕਦੇ ਵੀ ਪਿਆਰਿਓ ਉਹ ਮਨ ਦੀ ਭਾਵਨਾ ਜਿਹੜੀ ਹੈ ਜਵਾਈਆਂ ਵਾਲੀ ਉਹ ਉਹਨਾਂ ਨੇ ਨਹੀਂ ਲਿਆਉਣੀ ਕੀਤੀ ਹੈ। ਵਿਆਹ ਹੋ ਗਿਆ ਬੀਬੀ ਭਾਨੀ ਜੀ ਦੇ ਨਾਲ, ਫਿਰ ਵੀ ਪਿਆਰਿਓ ਜਿਸ ਤਰ੍ਹਾਂ ਪਹਿਲਾਂ ਸੇਵਾ ਕਰਿਆ ਕਰਦੇ, ਉਸ ਤਰ੍ਹਾਂ ਹੀ ਨਿਮਾਣੇ ਨਿਤਾਣੇ ਬਣ ਕਰਕੇ ਸੇਵਾ ਕਰਿਆ ਕਰਦੇ। ਇਹੀ ਤਾਂ ਪਿਆਰਿਓ ਗੁਰੂ ਘਰ ਦੀ ਚੜ੍ਹਦੀ ਕਲਾ ਹੈ ਕਿ ਇੱਥੇ ਪਿਆਰਿਓ ਜਿਹੜਾ ਕੋਈ ਇਹ ਰਿਸ਼ਤੇ ਨਾਤੇ ਦਿਖਾਉਂਦਾ, ਕਹਿੰਦਾ ਜੀ ਮੈਂ ਫਲਾਣਾ ਜੀ, ਮੈਂ ਉਹਦਾ ਰਿਸ਼ਤੇਦਾਰ, ਮੈਂ ਢਿਮਕਾਣਾ, ਮੇਰਾ ਇਹ ਹੈ ਮੇਰਾ ਉਹ ਹੈ, ਤੇ ਉਹਨੂੰ ਕੁਛ ਵੀ ਪ੍ਰਾਪਤ ਨਹੀਂ ਹੋਵੇਗਾ। ਇੱਥੇ ਸਭ ਕੁਛ ਰਹਿ ਕਰਕੇ ਵੀ ਜਦੋਂ ਆਪਾਂ ਨਿਮਾਣੇ ਨਿਤਾਣੇ ਬਣ ਕੇ ਸੇਵਾ ਕਰਦੇ ਹਾਂ, ਤਾਂ ਹੀ ਪਿਆਰਿਓ ਇਸ ਦਰੋਂ ਘਰੋਂ ਸਾਨੂੰ ਕੋਈ ਵਸਤੂਆਂ ਦੀ ਪ੍ਰਾਪਤੀ ਹੋ ਸਕਦੀ ਹੈ। ਖੈਰ ਪਿਆਰਿਓ ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਬਹੁਤ ਲੰਬਾ ਅਰਸਾ, ਬਹੁਤ ਲੰਬਾ ਸਮਾਂ ਜਦੋਂ ਬਤੀਤ ਹੋ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਸਤਿਗੁਰੂ ਮਹਾਰਾਜ ਨੂੰ ਪਤਾ ਅੰਤਰਜਾਮੀ ਹਨ ਕਿ ਸਾਡਾ ਅੰਤਲਾ ਸਮਾਂ ਜਿਹੜਾ ਹੈ ਉਹ ਨਜ਼ਦੀਕ ਆ ਚੁੱਕਾ ਹੈ। ਸਾਨੂੰ ਹੁਣ ਅਗਲੀ ਗੁਰਤਾ ਗੱਦੀ ਜਿਹੜੀ ਹੈ ਉਹਨਾਂ ਦੀ ਚੋਣ ਕਰਨੀ ਚਾਹੀਦੀ ਹੈ, ਉਹਨਾਂ ਨੂੰ ਗੁਰਤਾ ਗੱਦੀ ਦੇਣੀ ਚਾਹੀਦੀ ਹੈ ਜੋ ਆਦਿ ਮਰਿਆਦਾ ਚਲੀ ਆਉਂਦੀ ਨਾ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਉੱਤੇ ਸ਼ੁਭਾਇਮਾਨ ਕਰਨਾ ਕੀਤਾ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਪਰਚਾ ਪਾਇਆ, ਬੌਲੀ ਸਾਹਿਬ ਦੀ ਸੇਵਾ ਮੁਕੰਮਲ ਹੋਈ। ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਆਹ ਬੌਲੀ ਸਾਹਿਬ ਦੇ ਵਾਰ ਵਾਰ ਅੱਜ ਵੀ ਪਿਆਰਿਓ ਜਦੋਂ ਆਪਾਂ ਸ਼੍ਰੀ ਬੌਲੀ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦੇ ਲਈ ਜਾਂਦੇ ਹਾਂ ਤੇ ਉੱਥੇ ਜਦੋਂ ਪੌੜੀਆਂ 84 ਪੌੜੀਆਂ ਦੀ ਆਰੰਭਤਾ ਹੁੰਦੀ ਹੈ, ਆਪ ਜੀ ਦੇਖੋ ਕਿ ਨਾਲ ਹੀ ਪਿਆਰਿਓ ਸੱਜੇ ਪਾਸੇ ਇੱਕ ਉੱਥੇ ਮੰਜੀ ਸਾਹਿਬ ਆ, ਇੱਕ ਪਾਲਕੀ ਜਿਹੜੀ ਹੈ ਉਹ ਸਥਾਪਿਤ ਕੀਤੀ ਗਈ ਹੈ। ਬੇਸ਼ੱਕ ਉਸ ਪਾਲਕੀ ਦੇ ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਹੁੰਦਾ, ਇਹ ਇਸ ਗੱਲ ਦੀ ਸਤਿਗੁਰੂ ਮਹਾਰਾਜ ਜੀ ਦੇ ਗੁਰਤਾ ਗੱਦੀ ਦੀ ਉਹ ਯਾਦਗਾਰ ਹੈ ਪਿਆਰਿਓ। ਬੇਸ਼ੱਕ ਜੋ ਥੜਾ ਮਹਾਰਾਜ ਜੀ ਨੇ ਬਣਾਇਆ ਉਹ ਤਾਂ ਬਾਅਦ ਦੇ ਵਿੱਚ ਢਹਿ ਗਿਆ ਹੋਵੇਗਾ, ਢਾ ਦਿੱਤਾ ਹੋਵੇਗਾ, ਲੇਕਿਨ ਉਹ ਯਾਦ ਅੱਜ ਵੀ ਉੱਥੇ ਸਥਾਪਿਤ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਅਸੀਂ ਇੱਥੇ ਬਹੁਤ ਵਧੀਆ ਥੜਾ ਜਿਹੜਾ ਹੈ ਉਹ ਬਣਾਉਣਾ ਚਾਹੁੰਦੇ ਹਾਂ।
ਸਤਿਗੁਰੂ ਮਹਾਰਾਜ ਜੀ ਦੇ ਪਿਆਰੀ ਉਹ ਦੋ ਜਵਾਈ ਸਨ, ਬੀਬੀ ਦਾਨੀ ਜੀ ਦੇ ਜਿਹੜੇ ਘਰ ਵਾਲੇ ਉਹਨਾਂ ਦਾ ਨਾਮ ਸੀ ਬਾਬਾ ਰਾਮਾ ਜੀ, ਤੇ ਨਾਲ ਜਿਹੜੇ ਬੀਬੀ ਭਾਨੀ ਜੀ ਦੇ ਘਰ ਵਾਲੇ ਜਿਹੜੇ ਹਨ ਉਹਨਾਂ ਦਾ ਨਾਮ ਸੀ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਇਹ ਯਾਦ ਰੱਖਣਾ ਚਾਹੀਦਾ ਕਿ ਬਾਬਾ ਰਾਮਾ ਜੀ ਇਹ ਵੱਡੇ ਜਵਾਈ, ਇਹ ਵੀ ਗੁਰੂ ਘਰ ਦੇ ਪਿਆਰੇ ਨਿਸ਼ਕਾਮ ਸੇਵਾਦਾਰ ਹੋਏ, ਬਹੁਤ ਇਹਨਾਂ ਨੇ ਸੇਵਾਵਾਂ ਕੀਤੀਆਂ। ਆਪਾਂ ਵੇਖਦੇ ਨਾ ਪਿਆਰਿਓ, ਜਦੋਂ ਕਈ ਵਾਰੀ ਪ੍ਰੀਖਿਆਵਾਂ ਹੁੰਦੀਆਂ, ਹਰ ਕੋਈ ਬੰਦਾ ਪਹਿਲਾ ਨਹੀਂ ਹੁੰਦਾ, ਇਹ ਯਾਦ ਰੱਖਣਾ ਚਾਹੀਦਾ, ਲੇਕਿਨ ਕੋਈ ਦੂਜਾ ਤੀਜਾ ਚੌਥਾ ਵੀ ਆ ਜਾਵੇ ਆਪਾਂ ਉਹਦਾ ਵੀ ਸਤਿਕਾਰ ਕਰਦੇ ਹਾਂ, ਉਹਨਾਂ ਦਾ ਤਿਰਸਕਾਰ ਨਹੀਂ ਕਰਨਾ ਚਾਹੀਦਾ, ਇਹ ਯਾਦ ਰੱਖਣਾ ਚਾਹੀਦਾ। ਤੇ ਇਸ ਤਰ੍ਹਾਂ ਹੀ ਪਿਆਰਿਓ ਤੁਸੀਂ ਖੁਦ ਵਿਚਾਰ ਕਰਨਾ ਕਰੋ ਕਿ ਸਾਰੇ ਪਰਿਵਾਰ ਸਾਰੀਆਂ ਸਿੱਖ ਸੰਗਤਾਂ ਦੇ ਵਿੱਚੋਂ ਇਹਨਾਂ ਦੇ ਦੋਵੇਂ ਜਵਾਈ ਬੜੇ ਚੜ੍ਹਦੀ ਕਲਾ ਵਾਲੇ, ਬਹੁਤ ਤਕੜੇ ਨਿਸ਼ਕਾਮ ਭਾਵੀ ਸੇਵਾਦਾਰ ਹਨ। ਤੇ ਮਹਾਰਾਜ ਜੀ ਨੇ ਫਿਰ ਜਦੋਂ ਵੇਖਿਆ ਕਿ ਇੱਕ ਤੋਂ ਇੱਕ ਚੜ੍ਹਨ ਦੀਆਂ ਹਨ, ਬਾਬਾ ਰਾਮਾ ਜੀ ਵੀ ਘੱਟ ਨਹੀਂ ਆਏ, ਸ਼੍ਰੀ ਰਾਮਦਾਸ ਜੀ ਮਹਾਰਾਜ ਜੀ ਵੀ ਘੱਟ ਨਹੀਂ ਹਨ, ਲੇਕਿਨ ਪਿਆਰਿਓ ਨਿਰਣਾ ਕਿਸ ਤਰ੍ਹਾਂ ਹੋਵੇ? ਇਹਦੇ ਲਈ ਮਹਾਰਾਜ ਜੀ ਨੇ ਪਰਚਾ ਪਾ ਦਿੱਤਾ। ਮਹਾਰਾਜ ਨੇ ਤਾਂ ਦੱਸਿਆ ਨਹੀਂ ਕਿ ਭਾਈ ਇਹ ਤੁਹਾਡੇ ਲਈ ਪ੍ਰੀਖਿਆ ਹੈ ਕਰਕੇ, ਮਹਾਰਾਜ ਨੇ ਵਚਨ ਕੀਤਾ ਤੇ ਆ ਕਰਕੇ ਕਹਿਣ ਲੱਗੇ, ਇੱਕ ਪਾਸੇ ਬਾਬਾ ਰਾਮਾ ਜੀ ਨੂੰ ਕਿਹਾ ਕਿ ਰਾਮਾ ਜੀ ਕਿ ਸਾਡੇ ਬੈਠਣ ਦੇ ਲਈ ਬਹੁਤ ਵਧੀਆ ਅਸਥਾਨ ਜਿਹੜਾ ਥੜਾ ਜਿਹੜਾ ਹੈ ਉਹ ਆਪ ਜੀ ਇੱਥੇ ਬਣਾਓ। ਤੇ ਦੂਜੇ ਪਾਸੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ, ਉਸ ਵੇਲੇ ਤਾਂ ਸੇਵਾਦਾਰ ਦੇ ਰੂਪ ਦੇ ਵਿੱਚ ਸਨ, ਉਹਨਾਂ ਨੂੰ ਵੀ ਕਿਹਾ ਕਿ ਰਾਮਦਾਸ ਬੇਟਾ ਇੱਥੇ ਬਹੁਤ ਵਧੀਆ ਥੜਾ ਬਣਾਉਣਾ ਕਰੋ, ਤੇ ਜੋ ਥੜਾ ਸਾਨੂੰ ਪਸੰਦ ਆਵੇਗਾ ਅਸੀਂ ਉਹਦੇ ਉੱਤੇ ਬੈਠਣਾ ਹੈ। ਤੇ ਇਹ ਕਾਰ ਦੇ ਉੱਤੇ ਜਦੋਂ ਲਾ ਦਿੱਤਾ ਗਿਆ ਤੇ ਇੱਕ ਪਾਸੇ ਬਾਬਾ ਰਾਮਾ ਜੀ ਲੱਗ ਗਏ, ਦੂਜੇ ਪਾਸੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਲੱਗ ਗਏ। ਤੇ ਦੋਵਾਂ ਨੇ ਪਿਆਰਿਓ ਸੱਚ ਜਾਣੋ, ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤਾ ਜਿਹੋ ਜਿਹਾ ਥੜਾ ਬਣਾਉਣਾ, ਉਹ ਤੋਂ ਵਧੀਆ ਹੀ ਥੜਾ ਬਣਾਇਆ ਸੀ, ਲੇਕਿਨ ਮਹਾਰਾਜ ਦੀ ਖੇਡ ਕੁਛ ਔਰ ਸੀ। ਮਹਾਰਾਜ ਨੇ ਵਚਨ ਕੀਤਾ ਕਿ ਜਿੱਥੇ ਰਾਮਦਾਸ ਜੀ ਮਹਾਰਾਜ ਜੀ ਦੇ ਕੋਲ ਗਏ, ਕਹਿਣ ਲੱਗੇ ਕਿ ਤੁਹਾਨੂੰ ਅਕਲ ਨਹੀਂ ਹੈ, ਤੁਹਾਨੂੰ ਪਤਾ ਨਹੀਂ ਲੱਗਦਾ ਮੈਂ ਤੁਹਾਨੂੰ ਕਿਸ ਤਰ੍ਹਾਂ ਕਿਹਾ ਕਿ ਭਾਈ ਕਿਸ ਤਰ੍ਹਾਂ ਦਾ ਥੜਾ ਬਣਾਉਣਾ, ਤੁਸੀਂ ਕਿਹੋ ਜਿਹਾ ਥੜਾ ਬਣਾ ਦਿੱਤਾ, ਇਹ ਮੇਰੇ ਪਸੰਦ ਦੇ ਵਿੱਚ ਨਹੀਂ ਆਇਆ, ਇਹਨੂੰ ਢਹਾ ਦਿਓ। ਤੇ ਉਸ ਵੇਲੇ ਗੱਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ ਸਤਿਗੁਰੂ ਜੀ, ਉਹ ਸਤ ਬਚਨ ਕਹਿ ਕਰਕੇ ਪਿਆਰੇ ਉਹਨਾਂ ਨੇ ਥੜਾ ਢਹਾ ਦਿੱਤਾ। ਦੂਜੇ ਪਾਸੇ ਬਾਬਾ ਰਾਮਾ ਜੀ ਦੇ ਕੋਲ ਗਏ, ਉਹਨਾਂ ਨੂੰ ਵੀ ਮਹਾਰਾਜ ਨੇ ਵਚਨ ਕੀਤਾ ਕਿ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਇਹੋ ਜਿਹਾ ਬਣਾਉਣਾ, ਆਹ ਨਕਸ਼ਾ ਦਿੱਤਾ ਇਸ ਤਰ੍ਹਾਂ ਬਣਾਉਣਾ, ਇਹਦੀ ਹਾਈਟ ਇਸ ਤਰ੍ਹਾਂ ਰੱਖਣੀ, ਤੁਸੀਂ ਤਾਂ ਪੂਰਾ ਕੰਮ ਹੀ ਵਿਗਾੜ ਦਿੱਤਾ, ਤੁਹਾਡਾ ਦਿਮਾਗ ਟਿਕਾਣੇ ਨਹੀਂ ਆ ਲੱਗਦਾ, ਕੰਮ ਦੇ ਵਿੱਚ ਧਿਆਨ ਨਹੀਂ ਹੈ, ਸੇਵਾ ਦੇ ਵਿੱਚ ਧਿਆਨ ਨਹੀਂ ਹੈ, ਐਵੇਂ ਦਬਕੇ ਮਾਰ ਕੇ ਕਹਿਣ ਲੱਗੇ ਇਹਨੂੰ ਢਹਾ ਦਿਓ। ਤੇ ਉਸ ਵੇਲੇ ਬਾਬਾ ਰਾਮਾ ਜੀ ਨੇ ਵੇਖਿਆ ਕਿ ਭਾਈ ਮੇਰੀ ਤਾਂ ਕੋਈ ਗਲਤੀ ਨਹੀਂ ਹੈ, ਜਿਸ ਤਰ੍ਹਾਂ ਸਤਿਗੁਰਾਂ ਨੇ ਕਿਹਾ ਕਿ ਇਹੋ ਜਿਹਾ ਥੜਾ ਬਣਾਉਣਾ, ਮੈਂ ਤਾਂ ਉਹੋ ਜਿਹਾ ਹੀ ਬਣਾਇਆ, ਫਿਰ ਵੀ ਮਹਾਰਾਜ ਨੂੰ ਪਸੰਦ ਨਹੀਂ ਆਇਆ। ਖੈਰ ਪਿਆਰਿਓ ਪਹਿਲੇ ਦਿਨ ਤਾਂ ਢਹਾ ਦਿੱਤਾ, ਭਰੇ ਮਨ ਦੇ ਨਾਲ ਢਹਾਇਆ ਹੈ, ਫਿਰ ਦੂਜੇ ਦਿਨ ਦੂਜੀ ਵਾਰੀ ਫਿਰ ਪਿਆਰਿਓ ਮਹਾਰਾਜ ਨੇ ਕਿਹਾ ਕਿ ਫਿਰ ਤੋਂ ਮੈਂ ਤੁਹਾਨੂੰ ਕਹਿ ਰਿਹਾ ਕਿ ਦੂਜਾ ਵਧੀਆ ਥੜਾ ਬਣਾਓ। ਦੋਵੇਂ ਲੱਗ ਗਏ, ਇੱਕ ਪਾਸੇ ਰਾਮਾ ਜੀ ਦੂਜੇ ਪਾਸੇ ਰਾਮਦਾਸ ਜੀ ਲੱਗ ਗਏ। ਤੇ ਜਦੋਂ ਦੂਜਾ ਵੀ ਥੜਾ ਬਣ ਕੇ ਤਿਆਰ ਹੋਇਆ ਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਦਬਕਾ ਮਾਰਿਆ, ਕਿਹਾ ਕਿਹੋ ਜਿਹਾ ਥੜਾ ਬਣਾਇਆ, ਸਾਨੂੰ ਤਾਂ ਪਸੰਦ ਨਹੀਂ ਆਇਆ, ਅਸੀਂ ਥੋੜ੍ਹੀ ਕਿਹਾ ਸੀ ਇਹੋ ਜਿਹਾ ਥੜਾ ਬਣਾਉਣਾ, ਅਸੀਂ ਤਾਂ ਇੰਜ ਕਿਹਾ। ਤੇ ਅੱਜ ਦੇ ਦੂਜੀ ਵਾਰੀ ਫਿਰ ਬਾਬਾ ਰਾਮਾ ਜੀ ਨੇ ਕਹਿ ਦਿੱਤਾ ਕਿ ਸਤਿਗੁਰੂ ਜੀ, ਉਹ ਤੁਹਾਨੂੰ ਲੱਗਦਾ ਕੋਈ ਭੁਲੇਖਾ ਪੈ ਰਿਹਾ ਹੈ, ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਮੈਨੂੰ ਇੰਜ ਲੱਗ ਰਿਹਾ, ਜਿਸ ਤਰ੍ਹਾਂ ਆਪ ਜੀ ਨੇ ਨਕਸ਼ਾ ਦਿੱਤਾ, ਜਿਸ ਤਰ੍ਹਾਂ ਕਿਹਾ ਇਹੋ ਜਿਹਾ ਥੜਾ ਬਣਾਉਣਾ, ਮੈਂ ਤਾਂ ਉਹੋ ਜਿਹਾ ਹੀ ਥੜਾ ਬਣਾਇਆ, ਜਿਸ ਤਰ੍ਹਾਂ ਤੁਸੀਂ ਵਚਨ ਕੀਤਾ ਤੇ ਉਸ ਤਰ੍ਹਾਂ ਹੀ ਬਣਾਇਆ। ਕਹਿਣ ਲੱਗੇ ਮੇਰੀ ਪਸੰਦ ਵਿੱਚ ਨਹੀਂ ਆਇਆ, ਇਹਨੂੰ ਢਾ ਦਿਓ। ਤੇ ਦੂਜੀ ਵਾਰੀ ਪਿਆਰਿਓ ਬਾਬਾ ਰਾਮਾ ਜੀ ਨੇ ਭਰੇ ਮਨ ਦੇ ਨਾਲ ਢਾਉਣਾ ਕੀਤਾ, ਰਾਮਦਾਸ ਜੀ ਨੂੰ ਸਤਿਗੁਰਾਂ ਨੂੰ ਕਹਿ ਦਿੱਤਾ ਢਾ ਦਿਓ। ਉਹਨਾਂ ਨੇ ਫਿਰ ਕਿਹਾ ਸਤ ਬਚਨ ਸਤਿਗੁਰੂ ਜੀ, ਉਹ ਕਹਿ ਕਰਕੇ ਉਹਨਾਂ ਨੇ ਦੂਜਾ ਥੜਾ ਜਿਹੜਾ ਉਹਨੂੰ ਢਾ ਦਿੱਤਾ। ਫਿਰ ਕਿਹਾ ਕਿ ਭਾਈ ਤੁਹਾਨੂੰ ਫਿਰ ਤੋਂ ਮੈਂ ਹਿਦਾਇਤ ਕਰ ਰਿਹਾ ਹਾਂ, ਦੱਸ ਰਿਹਾ ਕਿ ਬਹੁਤ ਵਧੀਆ ਇਸ ਤਰ੍ਹਾਂ ਦਾ ਥੜਾ ਬਣਾਉਣਾ। ਤੀਜੀ ਵਾਰੀ ਜਦੋਂ ਥੜੇ ਬਣਾਉਣ ਦੀ ਸੇਵਾ ਲਾਈ ਗਈ,
ਜਦੋਂ ਤੀਜੀ ਵਾਰੀ ਵੀ ਥੜੇ ਬਣ ਕੇ ਤਿਆਰ ਹੋ ਗਏ, ਉਸ ਵੇਲੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਆਏ। ਬਜ਼ੁਰਗ ਸਤਿਗੁਰੂ ਜੀ ਹਨ, ਉਮਰ ਬਹੁਤ ਵਧੇਰੀ ਹੋ ਗਈ ਹੈ। ਸਤਿਗੁਰੂ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕਿਹਾ ਕਿ ਜੇਠਿਆ, ਪੁਰਖਾ ਤੈਨੂੰ ਪਤਾ ਨਹੀਂ ਹੈ, ਤੇਰਾ ਦਿਮਾਗ ਕੰਮ ਨਹੀਂ ਕਰਦਾ, ਅਕਲ ਕੰਮ ਨਹੀਂ ਆ ਰਹੀ ਹੈ ਤੇਰੀ। ਮੈਂ ਤੈਨੂੰ ਕਹਿੰਦਾ ਕਿ ਭਾਈ ਇਹੋ ਜਿਹਾ ਥੜਾ ਬਣਾ, ਤੂੰ ਉਹ ਜਿਹਾ ਥੜਾ ਨਹੀਂ ਬਣਾਉਂਦਾ, ਤੇ ਤੇਰਾ ਧਿਆਨ ਕਿੱਥੇ ਹੈ, ਸੇਵਾ ਦੇ ਵਿੱਚ ਤੇਰਾ ਧਿਆਨ ਨਹੀਂ ਹੈ, ਇਹ ਥੜਾ ਜਿਹੜਾ ਸਾਡੇ ਪਸੰਦ ਨਹੀਂ ਆਇਆ, ਇਹਨੂੰ ਢਹਾ ਦੇ। ਸਤਿਗੁਰੂ ਮਹਾਰਾਜ ਜੀ ਨੇ ਸਤ ਬਚਨ ਕਹਿ ਕਰਕੇ ਪਿਆਰਿਓ ਉਹ ਤੀਜਾ ਥੜਾ ਵੀ ਜਿਹੜਾ ਢਹਾ ਦੇਣਾ ਕੀਤਾ। ਲੇਕਿਨ ਜਦੋਂ ਬਾਬਾ ਰਾਮਾ ਜੀ ਦੇ ਕੋਲ ਗਏ ਤੇ ਉਸ ਵੇਲੇ ਬਾਬਾ ਰਾਮਾ ਜੀ ਨੇ ਅੱਗੋਂ ਬਚਨ ਕਰ ਦਿੱਤਾ, ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ ਤੁਸੀਂ ਮੇਰੇ ਵਿੱਚ ਗਲਤੀ ਲੱਭਦੇ ਹੋ, ਕਹਿੰਦੇ ਹੋ ਕਿ ਤੇ ਮੈਂ ਜਿਸ ਤਰ੍ਹਾਂ ਕਿਹਾ ਤੇ ਉਹ ਜਿਹਾ ਥੜਾ ਨਹੀਂ ਬਣਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਲੱਗਦਾ ਕਿ ਇਹ ਉਮਰ ਦਾ ਤਕਾਜ਼ਾ ਹੋ ਰਿਹਾ ਹੈ। ਤੁਸੀਂ ਜਿਸ ਤਰ੍ਹਾਂ ਬਚਨ ਕੀਤਾ, ਜਿਸ ਤਰ੍ਹਾਂ ਨਕਸ਼ਾ ਦਿੱਤਾ ਕਿਹਾ ਇਹੋ ਜਿਹਾ ਥੜਾ ਬਣਾਉਣਾ, ਮੈਂ ਤਾਂ ਸਤਿਗੁਰੂ ਜੀ ਉਹੋ ਜਿਹਾ ਹੀ ਥੜਾ ਬਣਾਉਣਾ ਕੀਤਾ, ਐਵੇਂ ਤੁਹਾਨੂੰ ਭੁਲੇਖਾ ਪੈ ਰਿਹਾ। ਤੇ ਮਹਾਰਾਜ ਕਹਿਣ ਲੱਗੇ ਕਿ ਨਾ ਭਾਈ, ਇਹ ਸਾਡੀ ਪਸੰਦ ਨਹੀਂ ਆਇਆ, ਇਹਨੂੰ ਢਹਾ ਦੇਣਾ ਕਾਰ। ਤੇ ਉਸ ਵੇਲੇ ਬਾਬਾ ਰਾਮਾ ਜੀ ਨੇ ਕਹਿ ਦਿੱਤਾ, ਸਤਿਗੁਰੂ ਮਹਾਰਾਜ ਫਿਰ ਤੁਹਾਡੇ ਮਨ ਮੁਤਾਬਕ ਤੁਹਾਡੀ ਪਸੰਦ ਦਾ ਜਿਹੜਾ ਹੈ ਮੈਂ ਥੜਾ ਨਹੀਂ ਬਣਾ ਸਕਦਾ, ਤੁਸੀਂ ਜਿਹਨੇ ਕੁਛ ਔਰ ਬੋਲਦੇ ਹੋ ਤੇ ਜਦੋਂ ਬਾਅਦ ਦੇ ਵਿੱਚ ਥੜਾ ਬਣ ਜਾਵੇ ਉਸ ਵੇਲੇ ਤੁਸੀਂ ਕੁਛ ਔਰ ਬੋਲ ਦਿੰਦੇ ਹੋ, ਲੱਗਦਾ ਕਿ ਉਮਰ ਦਾ ਤਕਾਜ਼ਾ ਹੋ ਗਿਆ, ਉਮਰ ਵਡੇਰੀ ਹੋ ਗਈ ਹੈ, ਤਾਂ ਕਰਕੇ ਤੁਸੀਂ ਭੁੱਲ ਜਾਂਦੇ ਹੋ, ਤੁਹਾਨੂੰ ਭੁਲੇਖਾ ਪੈ ਜਾਂਦਾ, ਜਿਹਨੇ ਕੁਛ ਔਰ ਬੋਲਦੇ ਬਾਅਦ ਦੇ ਵਿੱਚ ਕੁਛ ਔਰ ਬੋਲਦੇ ਭੁਲੇਖਾ ਤੁਹਾਨੂੰ ਪੈਂਦਾ, ਮੈਨੂੰ ਭੁਲੇਖਾ ਨਹੀਂ ਪੈਂਦਾ। ਜਦੋਂ ਆਹ ਵਚਨ ਕੀਤਾ, ਕਹਿਣ ਲੱਗੇ ਮਹਾਰਾਜ ਮੈਂ ਥੜਾ ਢਾ ਨਹੀਂ ਸਕਦਾ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਮਹਾਰਾਜ ਜੀ ਚੱਲ ਗਏ। ਲੇਕਿਨ ਬਾਬਾ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕਿਹਾ ਕਿ ਪੁਰਖਾ ਔਰ ਥੜਾ ਬਣਾਓ। ਤੇ ਇਸ ਤਰ੍ਹਾਂ ਹੀ ਪਿਆਰਿਓ ਤੀਜੀ ਵਾਰ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ ਵਾਰ ਵੀ ਜਦੋਂ ਇਹ ਯਾਦ ਰੱਖਣਾ ਕਰੋ ਪਿਆਰਿਓ, ਇਹ ਕੋਈ ਛੋਟੀਆਂ ਗੱਲਾਂ ਨਹੀਂ ਹਨ। ਇੱਕ ਵਾਰੀ ਨਾ ਕੋਈ ਸਾਨੂੰ ਕੁਛ ਬੋਲ ਦੇਵੇ, ਝੜਕਾਂ ਪਾ ਦੇਵੇ ਕਿ ਆਹ ਕੀ ਕੰਮ ਕੀਤਾ, ਤੈਨੂੰ ਆਉਂਦਾ ਹੀ ਨਹੀਂ, ਸੱਚ ਜਾਣੋ ਪਿਆਰਿਓ ਕਿ ਇਹਨੂੰ ਆਪਾਂ ਪੈਸਾ ਦੇ ਕਰਕੇ, ਮਿਹਨਤਾਨਾ ਮਜ਼ਦੂਰੀ ਦੇ ਕਰਕੇ ਵੀ ਕੰਮ ਕਰਾਓ। ਉਹ ਮਿਸਤਰੀ ਵੀ ਕਹਿ ਦਿੰਦੇ ਕਿ ਜਾ ਬਾਬਾ ਜਾ, ਹੱਥ ਜੋੜਦੇ ਹਾਂ, ਇਹ ਤੂੰ ਪੈਸਾ ਨਾ ਦੇਣਾ ਨਾ ਦੇ, ਲੇਕਿਨ ਇਹ ਕੰਮ ਸਾਡੇ ਤੋਂ ਬਾਰ ਬਾਰ ਕਿਉਂ ਕਰਾਈ ਜਾਂਦਾ, ਅਸੀਂ ਇਹਦੇ ਲਈ ਵਿਹਲੇ ਥੋੜ੍ਹੀ ਬੈਠੇ ਹਾਂ। ਬੇਸ਼ੱਕ ਉਹਨੂੰ ਬੋਲੋ ਕਿ ਭਾਈ ਮੈਂ ਤੈਨੂੰ ਪੈਸਾ ਦੇ ਰਿਹਾ, ਤੇ ਆਹ ਬਣਾਉਣ ਦਾ ਵੀ ਲੈ ਪੈਸਾ, ਢਾਉਣ ਦਾ ਵੀ ਲੈ, ਫਿਰ ਤੋਂ ਬਣਾ, ਫਿਰ ਤੋਂ ਢਾ, ਪੈਸਾ ਜਿੰਨਾ ਮਰਜ਼ੀ ਲਈ ਜਾ। ਉਹ ਵੀ ਹੱਥ ਜੋੜ ਕੇ ਬੋਲੇਗਾ ਤੇਰਾ ਦਿਮਾਗ ਖਰਾਬ ਹੋ ਗਿਆ ਭਾਈ, ਇਹ ਕੰਮ ਢਾਉਣ ਦਾ ਵੀ ਪੈਸਾ ਦਿੰਦਾ, ਬਣਾਉਣ ਦਾ ਵੀ ਦਿੰਦਾ, ਇਹ ਕੰਮ ਮੇਰੇ ਤੋਂ ਨਹੀਂ ਹੋਵੇਗਾ। ਲੇਕਿਨ ਸਤਿਗੁਰੂ ਮਹਾਰਾਜ ਨੇ ਕੋਈ ਵਚਨ ਨਹੀਂ ਕੀਤਾ। ਸੱਤਵੇਂ ਦਿਨ ਪਿਆਰਿਓ ਜਦੋਂ ਮਹਾਰਾਜ ਨੇ ਕਿਹਾ ਕਿ ਥੜਾ ਪਸੰਦ ਨਹੀਂ ਆਇਆ, ਇਹਨੂੰ ਢਹਾ ਦਿਓ, ਅੱਜ ਸਤਿਗੁਰੂ ਮਹਾਰਾਜ ਜੀ ਪਿਆਰਿਓ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਢਹਿਢੇਰੀ ਹੋ ਗਏ, ਚਰਨਾਂ ਨੂੰ ਫੜ ਲੈਣਾ ਕੀਤਾ ਤੇ ਬਚਨ ਕਰ ਦਿੱਤਾ, ਸਤਿਗੁਰੂ ਮਹਾਰਾਜ ਤੁਸੀਂ ਜਿਸ ਤਰ੍ਹਾਂ ਕਹਿੰਦੇ ਹੋ ਉਹ ਜਿਹਾ ਥੜਾ ਮੈਂ ਨਹੀਂ ਬਣਾ ਸਕਦਾ ਹਾਂ। ਦੇਖੋ ਪਿਆਰਿਓ, ਅੰਤਰ ਕਈ ਵਾਰੀ ਆਪਾਂ ਵੇਖਦੇ ਹਾਂ, ਸ਼ਬਦ ਜਿਹੜੇ ਹਨ ਸਮਾਨਾਂਤਰ ਹੁੰਦੇ ਹਨ, ਸ਼ਬਦ ਬਿਲਕੁਲ ਸੇਮ ਹੁੰਦੇ, ਲੇਕਿਨ ਉਹਦੇ ਅਰਥ ਜਿਹੜੇ, ਉਹਦੀ ਭਾਵਨਾ ਬਦਲ ਜਾਂਦੀ ਹੈ। ਯਾਦ ਰੱਖੋ ਆਹੀ ਬਚਨ ਜਿਹੜਾ ਹੈ ਬਾਬਾ ਰਾਮਾ ਜੀ ਨੇ ਕੀਤਾ ਸੀ, ਉਹਨਾਂ ਨੇ ਵੀ ਇਹੀ ਕਿਹਾ, ਮਹਾਰਾਜ ਤੁਸੀਂ ਜਿਸ ਤਰ੍ਹਾਂ ਬੋਲਦੇ ਹੋ ਕਿ ਇਹੋ ਜਿਹਾ ਥੜਾ ਬਣਾ, ਉਹ ਜਿਹਾ ਥੜਾ ਮੇਰੇ ਤੋਂ ਬਣ ਨਹੀਂ ਸਕਦਾ। ਲੇਕਿਨ ਅੱਗੋਂ ਉਹਨਾਂ ਨੇ ਕੀ ਬੋਲਿਆ ਕਿ ਸਤਿਗੁਰੂ ਮਹਾਰਾਜ ਤੁਸੀਂ ਬੋਲਦੇ ਕੁਛ ਔਰ ਹੋ ਤੇ ਬਾਅਦ ਵਿੱਚ ਭੁੱਲ ਜਾਂਦੇ ਹੋ, ਗਲਤੀ ਮੇਰੇ ਵਿੱਚ ਨਹੀਂ ਹੈ, ਗਲਤੀ ਤੁਹਾਡੇ ਵਿੱਚ ਹੈ, ਤੁਹਾਨੂੰ ਭੁਲੇਖਾ ਪੈ ਜਾਂਦਾ, ਇਸ ਕਰਕੇ ਤੁਹਾਡੇ ਵਰਗਾ ਥੜਾ ਜਿਹੜਾ ਮੈਂ ਨਹੀਂ ਬਣਾ ਸਕਦਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਵੀ ਇਹੀ ਬਚਨ ਕੀਤਾ ਕਿ ਸਤਿਗੁਰੂ ਮਹਾਰਾਜ ਜਿਸ ਤਰ੍ਹਾਂ ਆਪ ਜੀ ਦੀ ਮਨ ਮੁਤਾਬਕ, ਆਪ ਜੀ ਦੇ ਮਰਜ਼ੀ ਮੁਤਾਬਕ ਥੜਾ ਮੇਰੇ ਤੋਂ ਬਣ ਨਹੀਂ ਸਕਦਾ, ਕਿਉਂਕਿ ਆਪ ਜੀ ਸਮਰੱਥ ਹੋ ਤੇ ਮੈਂ ਅਲਪੱਗ ਹਾਂ, ਆਪ ਜੀ ਕਰਤੇ ਧਰਤੇ ਹੋ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ,
ਪਲ ਹੈ ਅਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਆਪ ਜੀ ਵੱਡੇ ਹੋ, ਆਪ ਜੀ ਸਤਿਗੁਰੂ ਮਹਾਰਾਜ ਸਮਰੱਥ ਹੋ, ਤੁਸੀਂ ਮੈਨੂੰ ਬੋਲਦੇ ਹੋ ਇੰਜ ਬਣਾ, ਲੇਕਿਨ ਗਲਤੀ ਮੇਰੀ ਹੈ, ਮੈਂ ਭੁੱਲ ਜਾਂਦਾ, ਮੈਂ ਕੁਛ ਔਰ ਬਣਾ ਦਿੰਦਾ। ਇਸ ਕਰਕੇ ਮਹਾਰਾਜ ਤੁਸੀਂ ਜਿਸ ਤਰ੍ਹਾਂ ਕਹਿੰਦੇ ਉਹ ਜਿਹਾ ਥੜਾ ਬਣਨਾ ਬਹੁਤ ਕਠਿਨ ਹੈ, ਬਹੁਤ ਮੁਸ਼ਕਿਲ ਹੈ। ਇਹ ਕਹਿ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਣਾ ਕੀਤਾ। ਯਾਦ ਰੱਖੋ, ਬਾਬਾ ਰਾਮਾ ਜੀ ਨੇ ਕਿਹਾ ਤੁਹਾਡੇ ਮਨ ਮੁਤਾਬਕ ਨਹੀਂ ਬਣਾ ਸਕਦਾ, ਗਲਤੀ ਮੇਰੀ ਨਹੀਂ, ਗਲਤੀ ਤੁਹਾਡੀ ਹੈ, ਤੁਸੀਂ ਭੁੱਲ ਜਾਂਦੇ ਹੋ, ਤੁਸੀਂ ਭੁੱਲਣਹਾਰ ਹੋ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਵਚਨ ਕੀਤਾ, ਮਹਾਰਾਜ ਤੁਹਾਡੇ ਵਰਗਾ ਥੜਾ ਮੈਂ ਨਹੀਂ ਬਣਾ ਸਕਦਾ, ਕਿਉਂਕਿ ਮੈਂ ਭੁੱਲਣਹਾਰ ਹਾਂ, ਮੈਂ ਭੁੱਲ ਜਾਂਦਾ, ਮੈਂ ਅਲਪੱਗ ਹਾਂ ਤੇ ਤੁਸੀਂ ਸਮਰੱਥ ਹੋ। ਜਦੋਂ ਇਹ ਵਚਨ ਕੀਤਾ ਨਾ, ਉਸੇ ਵੇਲੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਛਾਤੀ ਦੇ ਨਾਲ ਲਾਇਆ ਤੇ ਨਾਲ ਵਚਨ ਕੀਤਾ ਕਿ ਪੁਰਖਾ, ਇਹ ਅਸੀਂ ਵੇਖਣਾ ਚਾਹੁੰਦੇ ਸਾਂ ਕਿ ਜਿਸ ਥੜੇ ਦੇ ਉੱਤੇ, ਜਿਸ ਗੁਰਿਆਈ ਦੇ ਥੜੇ ਦੇ ਉੱਤੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੋਤ ਨੇ ਵਿਰਾਜਮਾਨ ਹੋਣਾ, ਉਹ ਥੜਾ ਮਜ਼ਬੂਤ ਹੈ ਕਿ ਨਹੀਂ ਹੈ। ਯਾਦ ਰੱਖੋ ਪਿਆਰੇ, ਉਹ ਕੱਚੇ ਥੜੇ ਜਿਹੜੇ ਹੁੰਦੇ ਹਨ, ਕੱਚੀਆਂ ਕੰਧਾਂ ਜਿਹੜੀਆਂ ਹੁੰਦੀਆਂ, ਉਹਦੇ ਉੱਤੇ ਭਾਰ ਪਾਓ, ਉਹ ਟੁੱਟ ਜਾਂਦੀਆਂ, ਕਿਰ ਜਾਂਦੀਆਂ। ਤਾਂ ਕਰਕੇ ਪਿਆਰਿਓ, ਆਪਾਂ ਉਹ ਥੜੇ, ਉਹ ਕੰਧਾਂ ਨੂੰ ਵੇਖ ਕੇ ਵੇਖਦੇ ਹਾਂ ਕਿ ਮਜ਼ਬੂਤ ਹੈ ਕਿ ਨਹੀਂ। ਜਦੋਂ ਲੱਗਦਾ ਕਿ ਭਾਈ ਇਹ ਮਜ਼ਬੂਤ ਹੈ, ਤਾਂ ਉਹਦੇ ਉੱਤੇ ਪਿਆਰਿਓ ਭਾਰ ਪਾਇਆ ਜਾਂਦਾ। ਮਹਾਰਾਜ ਨੇ ਵਚਨ ਕੀਤਾ ਕਿ ਅਸੀਂ ਪ੍ਰੀਖਿਆ ਲੈਣੀ ਚਾਹੁੰਦੇ ਸਾਂ ਕਿ ਜਿਸ ਥੜੇ ਦੇ ਉੱਤੇ, ਹਿਰਦੇ ਰੂਪੀ ਥੜੇ ਦੇ ਉੱਤੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋਤ ਨੇ ਵਿਰਾਜਮਾਨ ਹੋਣਾ, ਉਹ ਮਜ਼ਬੂਤ ਹੈ ਕਿ ਨਹੀਂ ਹੈ। ਅੱਜ ਪਤਾ ਚੱਲ ਗਿਆ, ਜਿਸ ਤਰ੍ਹਾਂ ਤੁਹਾਡਾ ਬਾਹਰ ਦਾ ਥੜਾ ਬਣਾਇਆ ਹੋਇਆ ਮਜ਼ਬੂਤ ਹੈ, ਇਸ ਤਰ੍ਹਾਂ ਤੁਹਾਡਾ ਹਿਰਦਾ ਰੂਪੀ ਥੜਾ ਵੀ ਮਜ਼ਬੂਤ ਹੋ ਗਿਆ। ਹੁਣ ਇਹਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋਤ ਜਿਹੜੀ ਹੈ ਉਹ ਟਿਕ ਸਕਦੀ ਹੈ। ਤੇ ਨਾਲ ਪਿਆਰਿਓ, ਇੱਥੋਂ ਜੋ ਬਚਨ ਆਉਂਦਾ ਨਾ, ਭਾਈ ਗੁਰਦਾਸ ਸਾਹਿਬ ਜੀ ਨੇ ਜੋ ਬਚਨ ਕੀਤਾ

ਕਿ ਇਹ ਹੁਣ ਤੁਹਾਡੀ ਪਰਿਵਾਰ ਦੇ ਵਿੱਚ ਗੁਰਤਾ ਗੱਦੀ ਆ ਗਈ ਹੈ। ਹੁਣ ਅਗਲੇ ਗੁਰੂ ਜਿਹੜੇ ਹੋਣਗੇ ਇਹ ਤੁਹਾਡੀ ਪਰਿਵਾਰ ਦੇ ਵਿੱਚੋਂ ਹੋਣਗੇ। ਪਹਿਲਾਂ ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਬੇਦੀ ਬੰਸ਼ ਦੇ ਵਿੱਚੋਂ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਤ੍ਰੇਹਣ ਬੰਸ਼ ਦੇ ਵਿੱਚੋਂ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਭਲਿਆਂ ਦੇ ਵਿੱਚੋਂ, ਤੇ ਉਹ ਤੋਂ ਬਾਅਦ ਜੋ ਸੱਤ ਥੜੇ ਸਤਿਗੁਰੂ ਮਹਾਰਾਜ ਜੀ ਨੇ ਬਣਾਏ, ਮਹਾਰਾਜ ਨੇ ਵਰ ਦੇ ਦਿੱਤਾ ਕਿ ਇਹ ਜਾਣੋ ਕਿ ਸੱਤ ਗੁਰਤਾ ਗੱਦੀ ਦੇ ਥੜੇ ਤੁਸਾਂ ਨੇ ਬਣਾਉਣੇ ਕੀਤੇ। ਤੁਹਾਡੇ ਪਰਿਵਾਰ ਦੇ ਵਿੱਚ ਸੋਢੀ ਬੰਸ਼ ਦੇ ਵਿੱਚ ਸੱਤ ਜੋ ਹੈ ਗੁਰਤਾ ਗੱਦੀਆਂ ਹੋਣਗੀਆਂ। ਹੁਣ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੋਂ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ ਸਾਰੇ ਗੁਰੂ ਜਿਹੜੇ ਹਨ ਇਹ ਸੋਢੀ ਪਰਿਵਾਰ ਦੇ ਵਿੱਚੋਂ। ਇਸ ਤਰ੍ਹਾਂ ਪਿਆਰਿਓ ਸਭ ਬਿਧ ਮਾਨਿਓ ਮਨ, ਹਰ ਤਰ੍ਹਾਂ ਦੇ ਨਾਲ ਜਦੋਂ ਮਹਾਰਾਜ ਜੀ ਦਾ ਮਨ ਮੰਨ ਗਿਆ ਤਬ ਹੀ ਭਇਓ

ਦਾਸ ਤੇ ਸਤਿਗੁਰੂ ਮਹਾਰਾਜ ਜੀ ਪ੍ਰਸੰਨ ਹੋ ਕਰਕੇ ਰਾਜ ਯੋਗ ਦਾ ਜੋ ਤਖ਼ਤ ਜਿਹੜਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੁਰਤਾ ਗੱਦੀ ਦਾ ਤਖ਼ਤ ਜਿਹੜਾ ਹੈ ਅੱਜ ਵਾਲੇ ਦਿਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਅਰਪਣ ਕਰਨਾ ਕੀਤਾ, ਦੇਣਾ ਕੀਤਾ। ਅੱਜ ਸਤਿਗੁਰੂ ਮਹਾਰਾਜ ਜੀ ਦਾ ਗੁਰਤਾ ਗੱਦੀ ਵਾਲਾ ਗੁਰਪੁਰਬ ਬਹੁਤ ਆਨੰਦ ਖੇੜੇ ਚੜ੍ਹਦੀ ਕਲਾ ਦੇ ਵਿੱਚ ਆਪਾਂ ਮਨਾ ਰਹੇ ਹਾਂ। ਆਪ ਸਾਰੀਆਂ ਸੰਗਤਾਂ ਨੂੰ ਹਾਰਦਿਕ ਰੂਪ ਦੇ ਵਿੱਚ ਬਹੁਤ ਬਹੁਤ ਵਧਾਈਆਂ ਹੋਣ ਜੀ। ਆਓ ਸਾਧ ਸੰਗਤ ਜੀ, ਅਗਲੀ ਜੋ ਕਥਾ ਜਿਹੜੀ ਹੈ, ਰਹਿੰਦੇ ਸਮੇਂ ਦੇ ਵਿੱਚ ਆਪਾਂ ਇਤਿਹਾਸ ਦੀ ਕਥਾ ਨੂੰ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਰ ਘਰ ਦੇ ਉੱਤੇ ਆਪਣੀ ਹਾਜ਼ਰੀ ਨੂੰ ਦਰਜ

ਸਾਧ ਸੰਗਤ ਜੀ ਆਪਣੀ ਸੁਰਤੀ ਜੋ ਹੈ ਮੈਂ ਆਰੰਭ ਦੇ ਵਿੱਚ ਜੋ ਬੇਨਤੀਆਂ ਕੀਤੀਆਂ ਜੋ ਪਿਛਲਾ ਇਤਿਹਾਸ ਬਹੁਤ ਸੰਕਸ਼ਿਪਤ ਦੇ ਵਿੱਚ ਪੰਛੀ ਝਾਤ ਦੇ ਵਿੱਚ ਉਚਾਰਨ ਕਰਨਾ ਕੀਤਾ ਆਪਣੀ ਸੁਰਤੀ ਨੂੰ ਉਸ ਪਾਸੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਆਪਾਂ ਜੁੜਨਾ ਕਰੀਏ ਕਿਉਂਕਿ ਲੜੀਵਾਰ ਕਥਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦੀ ਚੱਲ ਰਹੀ ਹੈ। ਖਾਲਸਾ ਜੀਓ ਤੇ ਜਦੋਂ ਤੇ ਪੰਡਿਤ ਹਰਦਿਆਲ ਜੀ ਜਿਹੜੇ ਹਨ ਇਹ ਮਹਾਂਪੁਰਖ ਜਦੋਂ ਬਾਬਾ ਕਾਲੂ ਜੀ ਦੇ ਘਰ ਦੇ ਵਿੱਚ ਆਏ ਤੇ ਉਸ ਵੇਲੇ ਬਾਬਾ ਕਾਲੂ ਜੀ ਨੇ ਵਚਨ ਕਰਨਾ ਕੀਤਾ ਕਹਿਣ ਲੱਗੇ ਕਿ ਮਹਾਂਪੁਰਖੋ ਪੰਡਿਤ ਹਰਦਿਆਲ ਜੀ ਤੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਤੇ ਉਸ ਗੋਬਿੰਦ ਪ੍ਰਮਾਤਮਾ ਨੇ ਮੈਨੂੰ ਘਰ ਦੇ ਵਿੱਚ ਸਪੁੱਤਰ ਦੀ

ਤੇ ਇਹਨਾਂ ਦੇ ਜਨਮ ਪੱਤਰੀ ਜਿਹੜੀ ਹੈ ਇਹ ਜਨਮ ਪੱਤਰੀ ਨਾ ਆਪ ਜੀ ਇਹਨਾਂ ਦੀ ਬਣਾਉਣਾ ਕਰੋ। ਹੁਣ ਪਿਆਰਿਓ ਇਹ ਜਿਹੜਾ ਬਚਨ ਆਇਆ ਨਾ ਜਨਮ ਪੱਤਰੀ ਆਦਿਕ ਦਾ, ਇਹ ਸੁਣ ਕਰਕੇ ਆਪਾਂ ਇਹਦੇ ਨਾਲ ਨਾ ਨਫ਼ਰਤ ਨਹੀਂ ਕਰਨਾ ਚਾਹੀਦਾ, ਇਹ ਯਾਦ ਰੱਖਣਾ ਕਰੋ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਇਹ ਪਿਆਰਿਓ ਇੱਕ ਬਹੁਤ ਵੱਡਾ ਵਿਗਿਆਨ ਹੈ, ਜਿਸ ਤਰ੍ਹਾਂ ਕਿ ਗ੍ਰਹਿ ਨਛਤਰਾਂ ਦਾ। ਅੱਜ ਵੀ ਆਪ ਜੀ ਦੇਖੋ ਕਿ ਜਿਸ ਤਰ੍ਹਾਂ ਕਿ ਅੱਜ ਆਪਾਂ ਕਹਿੰਦੇ ਹਾਂ ਕਿ ਸਾਇੰਸਦਾਨ ਜਿਹੜੇ ਹਨ ਉਹ ਦੱਸਦੇ, ਕਈ ਮਹੀਨਾ ਪਹਿਲੇ ਪਿਆਰਿਓ ਉਹ ਦੱਸ ਦਿੰਦੇ ਕਿ ਫਲਾਣੇ ਦਿਨ ਸੂਰਯ ਗ੍ਰਹਿਣ ਲੱਗਣ ਵਾਲਾ, ਚੰਦਰ ਗ੍ਰਹਿਣ ਲੱਗਣ ਵਾਲਾ। ਇਹ ਤਾਂ ਪਿਆਰਿਓ ਅੱਜ ਦੀਆਂ ਗੱਲਾਂ ਹਨ, ਲੇਕਿਨ ਇਹ ਜਿਹੜੇ ਜੋਤਿਸ਼ਾਚਾਰੀਆ ਜਿਹੜੇ ਹੁੰਦੇ, ਇਹਨਾਂ ਦੀ ਨਿਗਾਹ ਜਿਹੜੀ ਹੈ ਇਹ ਗ੍ਰਹਿ ਨਛੱਤਰਾਂ ਦੇ ਉੱਤੇ ਹੁੰਦੀ ਹੈ। ਇਹ ਉਹਨਾਂ ਨੂੰ ਵੇਖ ਕਰਕੇ ਪਿਆਰਿਓ, ਇਹ ਤਾਂ ਅੱਜ ਦੀ ਗੱਲ ਨਹੀਂ, ਪਹਿਲਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਜਦੋਂ ਆਪਾਂ ਪੜ੍ਹਦੇ ਹਾਂ ਤੇ 100 ਸਾਲ 200 ਸਾਲ ਪਹਿਲਾਂ ਵੀ ਉਹ ਦੱਸ ਦਿੰਦੇ ਕਿ ਭਾਈ ਫਲਾਣੇ ਦਿਨ ਫਲਾਣੀ ਰਾਤ ਫਲਾਣੇ ਇਲਾਕੇ ਦੇ ਵਿੱਚ ਸੂਰਜ ਨੂੰ ਗ੍ਰਹਿਣ ਲੱਗਣ ਵਾਲਾ, ਚੰਦਰ ਨੂੰ ਗ੍ਰਹਿਣ ਲੱਗਣ ਵਾਲਾ। ਅੱਜ ਵੀ ਪਿਆਰਿਓ ਦੇਖੋ ਕਿ ਅੱਜ ਦਾ ਜ਼ਮਾਨਾ ਹੈ, ਅੱਜ ਆਪਾਂ ਕੱਲ੍ਹ ਦਾ ਪਤਾ ਨਹੀਂ ਹੁੰਦਾ। ਕਈ ਵਾਰੀ ਮੌਸਮ ਵਿਗਿਆਨਿਕ ਜਿਹੜੇ ਨਾ ਪਿਆਰਿਓ ਉਹ ਦੱਸਦੇ ਕਿ ਅੱਜ ਹੋ ਸਕਦਾ ਮੀਂਹ ਪਵੇਗਾ, ਲੇਕਿਨ ਪਿਆਰਿਓ ਮੀਂਹ ਨਹੀਂ ਪੈਂਦਾ। ਆਪਾਂ ਵੇਖਦੇ ਹਾਂ ਕਈ ਵਾਰੀ ਉਹ ਅਲਾਊਂਸ ਕਰ ਦਿੰਦੇ, ਕਹਿ ਦਿੰਦੇ ਕਿ ਭਾਈ ਕਿ ਬਹੁਤ ਜ਼ਿਆਦਾ ਮੀਂਹ ਪੈ ਸਕਦਾ, ਲੇਕਿਨ ਬਿਲਕੁਲ ਨਹੀਂ ਪੈਂਦਾ। ਕਈ ਵਾਰੀ ਉਹ ਕਹਿੰਦੇ ਕਿ ਨਹੀਂ ਜੀ ਬਿਲਕੁਲ ਮੀਂਹ ਨਹੀਂ ਪੈਣਾ, ਮੌਸਮ ਪੂਰਾ ਸਾਫ਼ ਹੈ, ਉਸ ਦਿਨ ਬਹੁਤ ਜ਼ਿਆਦਾ ਮੀਂਹ ਪੈ ਜਾਂਦਾ। ਇਹਦਾ ਮਤਲਬ ਪਿਆਰਿਓ ਉਹਨਾਂ ਦੀ ਭਵਿੱਖਬਾਣੀ ਝੂਠੀ ਹੁੰਦੀ ਹੈ, ਪਤਾ ਨਹੀਂ ਲੱਗਦਾ ਕਿ ਹੋਣਾ ਕਿ ਇੱਕ ਅਨੁਮਾਨ ਹੁੰਦਾ। ਲੇਕਿਨ ਜੋਤਿਸ਼ ਜਿਹੜੇ ਨਾ ਪਿਆਰਿਓ ਉਹ ਅੱਜ ਵੀ ਜੇ ਦੱਸ ਦੇਣ ਕਿ ਅੱਜ ਤੋਂ 10-15 ਸਾਲ 20 ਸਾਲ 25 ਸਾਲ ਬਾਅਦ ਫਲਾਣੇ ਦਿਨ ਫਲਾਣੇ ਵਾਰ ਨੂੰ ਆ ਗ੍ਰਹਿਣ ਲੱਗੇਗਾ, ਇਹ ਗ੍ਰਹਿ ਦੀ ਸਥਿਤੀ ਇਸ ਤਰ੍ਹਾਂ ਹੋਵੇਗੀ, ਸੱਚ ਜਾਣੋ ਪਿਆਰਿਓ ਉਸ ਤਰ੍ਹਾਂ ਹੀ ਹੁੰਦਾ ਹੈ। ਤਾਂ ਹੀ ਤਾਂ ਪਹਿਲੇ ਜ਼ਮਾਨੇ ਦੇ ਵਿੱਚ ਜਿਸ ਤਰ੍ਹਾਂ ਆਪਾਂ ਵੇਖਦੇ ਨਾ, ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰੂ ਮਹਾਰਾਜ ਨੂੰ ਜਦੋਂ ਕੁਰੂਕਸ਼ੇਤਰ ਦੇ ਵਿੱਚ ਸੂਰਯ ਗ੍ਰਹਿਣ ਦਾ ਪਤਾ ਚੱਲਿਆ, ਪਹਿਲਾਂ ਹੀ ਪਤਾ ਹੁੰਦਾ ਤਾਂ ਹੀ ਤਾਂ ਮੇਲੇ ਲੱਗਦੇ, ਜੇ ਪਤਾ ਨਾ ਹੋਵੇ ਤਾਂ ਮੇਲੇ ਕਿਸ ਤਰ੍ਹਾਂ ਲੱਗਦੇ ਹਨ। ਅਤੇ ਇਹ ਜਿਹੜੇ ਜੋਤਿਸ਼ ਜਿਹੜੇ, ਜਦੋਂ ਮੈਂ ਵੀ ਪਿਆਰਿਓ ਇਸ ਬਾਬਤ ਕੁਛ ਪੜ੍ਹਿਆ ਸੁਣਿਆ, ਅਤੇ ਉਹਨਾਂ ਦਾ ਇਹ ਜਿਹੜਾ ਤੱਤ ਕੀ ਹੁੰਦਾ ਕਿ ਇਹ ਗ੍ਰਹਿ ਨਛੱਤਰ ਜਿਹੜੇ ਹਨ ਇਹ ਤੱਤਾਂ ਦੇ ਬਣੇ ਹੋਏ ਹੁੰਦੇ ਹਨ। ਇਸ ਤਰ੍ਹਾਂ ਹੀ ਪਿਆਰਿਓ ਸਾਡਾ ਸਰੀਰ ਵੀ ਜਿਹੜਾ ਤੱਤਾਂ ਦਾ ਬਣਿਆ ਹੋਇਆ, ਅਤੇ ਸਾਡਾ ਮਨ ਵੀ ਜਿਹੜਾ ਹੈ ਇਹ ਤੱਤਾਂ ਦੇ ਵਿੱਚੋਂ ਸੂਖਸ਼ਮ ਤੱਤ ਜਿਹੜੇ ਹਨ। ਜਦੋਂ ਵੇਦਾਂਤ ਦੀ ਗੱਲ ਆਉਂਦੀ ਹੈ, 5 ਜਿਹੜੇ ਸਥੂਲ ਤੱਤ, ਅਤੇ ਇਹ 5 ਤੱਤਾਂ ਦੀਆਂ 5 ਪ੍ਰਕਿਰਤੀਆਂ ਜਿਹੜੀਆਂ ਹਨ ਉਹ ਮੰਨੀਆਂ ਜਾਂਦੀਆਂ। ਇੱਕ ਇੱਕ ਤੱਤ ਦੀ ਪਿਆਰਿਓ 5-5 ਪ੍ਰਕਿਰਤੀ ਬਣ ਜਾਂਦੀ ਹੈ, ਇਹਨੂੰ ਜੇ ਆਪਾਂ ਟੋਟਲ ਕਰਦੇ ਹਾਂ 5 ਪ੍ਰਕਿਰਤੀ ਜਿਹੜੀ ਹੈ। ਲੇਕਿਨ ਇਹਦਾ ਵੀ ਸੰਬੰਧ ਜਿਹੜਾ ਤੱਤਾਂ ਦੇ ਨਾਲ ਹੁੰਦਾ, ਇਹ ਤੱਤਾਂ ਦਾ ਸੂਖਸ਼ਮ ਰੂਪ ਜਾਣਨਾ ਕਰੋ। ਇਸ ਤਰ੍ਹਾਂ ਹੀ ਤੱਤਾਂ ਦਾ ਅਸਰ ਜਿਸ ਤਰ੍ਹਾਂ ਸਾਡੇ ਸਰੀਰ ਦੇ ਉੱਤੇ ਹੁੰਦਾ, ਇਸ ਤਰ੍ਹਾਂ ਹੀ ਆ ਤੱਤਾਂ ਦਾ ਅਸਰ ਜਿਹੜਾ ਸਾਡੇ ਮਨ ਦੇ ਉੱਤੇ ਵੀ ਹੁੰਦਾ। ਮਨ ਦੇ ਉੱਤੇ ਵੀ ਪਿਆਰਿਓ ਬਹੁਤ ਜ਼ਿਆਦਾ ਇਹਨਾਂ ਦਾ ਪ੍ਰਭਾਵ ਪੈਂਦਾ ਹੈ। ਅਤੇ ਮਨੁੱਖ ਜਿਹੜਾ, ਜਿਹਨੂੰ ਆਪਾਂ ਮਨੁੱਖ ਬੋਲਦੇ ਹਾਂ, ਇਹ ਸ੍ਰੇਸ਼ਟ ਮਨ ਕਰਕੇ ਉਹ ਮਨੁੱਖ ਬਣਿਆ ਹੋਇਆ, ਦਿਮਾਗ ਕਰਕੇ ਅਤੇ ਇਹ ਆਪਣਾ ਜਿਹੜਾ ਹੈ ਮਨ ਦੀ ਜਿਹੜੀ ਤੀਕਸ਼ਣਤਾ ਕਰਕੇ, ਅੰਤਸ਼ਕਰਨ ਕਰਕੇ ਉਹ ਸ੍ਰੇਸ਼ਟ ਮਨੁੱਖ ਬਣਿਆ। ਅਤੇ ਜਿੰਨੇ ਵੀ ਪਿਆਰੇ ਉਹ ਚੜ੍ਹਦੀ ਕਲਾ ਵਾਲੇ ਮਹਾਂਪੁਰਖ ਹੋਏ, ਭਜਨ ਬੰਦਗੀ ਕਰਨ ਵਾਲੇ, ਉਹ ਮਨ ਕਰਕੇ ਹੀ ਹੋਏ ਹਨ। ਸਰੀਰ ਕਰਕੇ ਵੀ ਪਿਆਰਿਓ ਹੁੰਦਾ, ਲੇਕਿਨ ਉਹਦਾ ਉਨੀ ਗੱਲ ਨਹੀਂ ਬਣਦੀ ਕਿ ਸਰੀਰ ਕਰਕੇ ਚਲੋ ਤਗੜਾ ਕੋਈ ਹਾਈਟ ਪਰਸਨੈਲਿਟੀ ਤਗੜੀ ਹੋ ਜਾਵੇ, ਕੋਈ ਪਹਿਲਵਾਨ ਬਣ ਗਿਆ, ਬਾਡੀ ਬਿਲਡਰ ਬਣ ਗਿਆ, ਵੱਖਰੀ ਗੱਲ ਹੈ। ਲੇਕਿਨ ਜਿਨ੍ਹਾਂ ਦੇ ਅੰਤਸ਼ਕਰਨ ਨਿਰਮਲ ਹੁੰਦੇ ਹਨ ਉਹ ਬਹੁਤ ਅੱਗੇ ਤਰੱਕੀ ਕਰਦੇ, ਉਹ ਮਾਰ ਕੇ ਮਾਰਦੇ। ਅਤੇ ਇਸ ਤਰ੍ਹਾਂ ਹੀ ਜੋਤਿਸ਼ੀ ਕਹਿੰਦੇ ਕਿ ਭਾਈ ਕਿ ਉਹ ਤੱਤਾਂ ਦਾ ਪ੍ਰਭਾਵ ਜਿਹੜਾ ਹੈ ਬੰਦੇ ਦੇ ਤਨ ਦੇ ਉੱਤੇ ਅਤੇ ਮਨ ਦੇ ਉੱਤੇ ਪੈਂਦਾ। ਅਤੇ ਜਦੋਂ ਬੱਚੇ ਦਾ ਜਨਮ ਹੋਇਆ ਨਾ, ਉਸ ਵੇਲੇ ਫਿਰ ਉਹ ਵੇਖਦੇ ਕਿ ਭਾਈ ਉਸ ਵੇਲੇ ਕਿਹੜਾ ਗ੍ਰਹਿ ਹਾਵੀ ਸੀ, ਕਿਹੜਾ ਗ੍ਰਹਿ ਦਾ ਚੰਗਾ ਪ੍ਰਭਾਵ ਅਤੇ ਦੁਸ਼ਪ੍ਰਭਾਵ, ਉਹਦੇ ਮੁਤਾਬਕ ਪਿਆਰਿਓ ਉਹ ਗਿਣਤੀ ਕਰਦੇ। ਇਹ ਸਾਰੀ ਜਿਹੜੀ ਇਹ ਗਿਣਤੀ ਮਿਣਤੀ ਹੁੰਦੀ ਹੈ,
ਕਿ ਉਹਦੇ ਨਾਲ ਉਹ ਅਨੁਮਾਨ ਲਾ ਕਰਕੇ ਜਨਮ ਪੱਤਰੀ ਬਣਾਉਂਦੇ ਕਿ ਭਾਈ ਕਿ ਇਹਦੇ ਉੱਤੇ ਆ ਫਲਾਣਾ ਜਿਹੜਾ ਹੈ ਉਹਦਾ ਇਹ ਅਸਰ ਪਏਗਾ, ਇਸ ਤਰ੍ਹਾਂ ਹੋ ਸਕਦਾ, ਇਸ ਤਰ੍ਹਾਂ ਹੋ ਸਕਦਾ। ਜਦੋਂ ਉਹ ਪਿਆਰਿਓ ਬਣਾਉਂਦੇ ਨਾ, ਉਹਨੂੰ ਬੋਲਦੇ ਭਾਉ ਪੱਤਰੀ, ਉਹਨੂੰ ਜਨਮ ਪੱਤਰੀ ਬੋਲਦੇ ਹਨ। ਸੋ ਇਸ ਤਰ੍ਹਾਂ ਪਿਆਰਿਓ ਉਹਨਾਂ ਨੇ ਕਿਹਾ, ਬਾਬਾ ਕਾਲੂ ਜੀ ਨੇ ਕਿਹਾ ਕਿ ਪੰਡਿਤ ਹਰਦਿਆਲ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਭਾਉ ਪੱਤਰੀ ਆਪ ਜੀ ਬਣਾਉਣਾ ਕਰੋ। ਤੇ ਉਸ ਵੇਲੇ ਇਹਨਾਂ ਨੇ ਕਹਿ ਦਿੱਤਾ, ਹਰਦਿਆਲ ਜੀ ਨੇ ਕਿਹਾ ਕਿ ਜਾਓ ਭਾਈ ਤੇ ਕੁੰਕਮ ਕਾਗਜ਼ ਆਦਿਕ ਆ ਲੈ ਕਰਕੇ ਆਓ। ਤੇ ਉਹਨਾਂ ਨੇ ਪਿਆਰਿਓ ਸਭ ਤੋਂ ਪਹਿਲੇ ਆਪਣੀ ਮਤ ਮਰਿਆਦਾ ਮੁਤਾਬਕ ਜਿਸ ਤਰ੍ਹਾਂ ਉਹ ਗਣਪਤ ਆਦਿਕ ਦੀ ਔਰ ਵੀ ਗ੍ਰਹਿਾਂ ਦੀ ਨਛੱਤਰਿਆਂ ਦੀ ਪੂਜਾ ਕਰਦੇ, ਉਹ ਪੂਜਾ ਉਹਨਾਂ ਨੇ ਕਰਨੀ ਕੀਤੀ ਪੰਡਿਤ ਹਰਦਿਆਲ ਜੀ ਨੇ। ਉਹ ਤੋਂ ਬਾਅਦ ਜਦੋਂ ਲਗਨ ਸ਼ਗਨ ਵੇਖਿਆ ਤੇ ਉਹਨਾਂ ਨੇ ਬਚਨ ਕੀਤੋ ਨੇ, ਉਹਨਾਂ ਨੇ ਕਿਹਾ ਕਿ ਆ ਬੱਚਾ ਜਿਹੜਾ ਹੈ, ਜਿਹੜੇ ਬੱਚੇ ਦਾ ਜਨਮ ਹੋਇਆ, ਹਾਲੇ ਤਾਂ ਮਹਾਰਾਜ ਦਾ ਨਾਮ ਨਹੀਂ ਰੱਖਿਆ ਗਿਆ, ਕਹਿਣ ਲੱਗੇ ਕਿ ਇਹ ਬੱਚਾ ਜਦੋਂ ਜਨਮ ਲਿਆ ਇਹਨੇ ਕਿਸ ਤਰ੍ਹਾਂ ਦੀ ਆਵਾਜ਼ ਲਈ ਹੈ। ਹੁਣ ਆਮ ਪਿਆਰਿਓ ਕੋਈ ਨਵਾਂ ਬੰਦਾ ਜਿਹੜਾ, ਆਪਾਂ ਤਾਂ ਆਈ ਬੋਲਾਂਗੇ ਜੀ ਇਹਨੇ ਚੀਕਿਆ, ਇਹਨੇ ਰੋਣਾ ਕੀਤਾ, ਲੇਕਿਨ ਪਿਆਰਿਓ ਜਿਹੜੇ ਡਾਕਟਰ ਹੁੰਦੇ ਹਨ ਇਹ ਪ੍ਰਸੂਤਾ ਕਾਲ ਦੇ, ਅੱਜ ਦੇ ਜ਼ਮਾਨੇ ਦੇ ਵਿੱਚ ਤਾਂ ਡਾਕਟਰ ਹੀ ਆ ਗਏ ਸਾਰੇ, ਜਾਂ ਉਹ ਧਾਈਆਂ ਜਿਹੜੀਆਂ, ਉਹਨਾਂ ਨੂੰ ਪਤਾ ਹੁੰਦਾ ਕਿ ਭਾਈ ਕਿਹੜਾ ਸ਼ਬਦ ਲੈ ਕਰਕੇ। ਔਰ ਇੱਕ ਗੱਲ ਪਿਆਰਿਓ, ਤੇ ਦੇਖੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਅਨੁਮਾਨ ਦੀਆਂ, ਤੇ ਕਹਿੰਦੇ ਕਿ ਕਈ ਵਾਰੀ ਨਾ ਜਦੋਂ ਬੱਚਿਆਂ ਦਾ ਜਨਮ ਹੁੰਦਾ ਤੇ ਉਹਦੀ ਆਵਾਜ਼ ਹੀ ਸੁਣ ਕਰਕੇ ਪਿਆਰਿਓ ਸਿਆਣੀਆਂ ਬੀਬੀਆਂ ਉਹ ਦੱਸ ਦਿੰਦੀਆਂ ਕਿ ਲੜਕਾ ਹੋਇਆ ਕਿ ਲੜਕੀ ਹੋਈ ਹੈ। ਇਹ ਪ੍ਰਤੱਖ ਮੈਨੇ ਕਈ ਵਾਰੀ ਵੇਖਿਆ, ਇੱਕ ਦੋ ਵਾਰੀ ਮੇਰੇ ਆਪਣਾ ਹੀ ਅਨੁਭਵ ਸੀ। ਪਿਆਰਿਓ ਮੈਂ ਕੀ ਬੇਨਤੀ ਕਰਾਂ, ਕਿਉਂਕਿ ਬੱਚੇ ਦਾ ਕਿਹਦਾ ਜਨਮ ਹੋਇਆ, ਬਾਹਰ ਬੀਬੀਆਂ ਬੈਠੀਆਂ, ਉਹਨਾਂ ਨੇ ਆਵਾਜ਼ ਹੀ ਸੁਣ ਕੇ, ਹਾਲਾਂਕਿ ਉਹਨਾਂ ਨੇ ਵੇਖਿਆ ਵੀ ਨਹੀਂ, ਬਾਹਰ ਸੀ, ਆਵਾਜ਼ ਹੀ ਵੇਖ ਕਰਕੇ ਕਹਿ ਦਿੱਤਾ ਕਿ ਜੀ ਇਹ ਤਾਂ ਲੜਕੀ ਦੀ ਆਵਾਜ਼ ਹੈ, ਲੜਕੀ ਹੋਈ ਹੈ, ਜਾਂ ਇਹ ਲੜਕੇ ਦੀ ਆਵਾਜ਼ ਹੈ, ਇਹ ਲੜਕਾ ਹੋਇਆ। ਕਹਿਣ ਦਾ ਮਤਲਬ ਉਹਨਾਂ ਨੇ ਕਿਹਾ ਕਿ ਇਹ ਬੱਚੇ ਨੇ ਕਿਸ ਤਰ੍ਹਾਂ ਦੀ ਆਵਾਜ਼ ਲਈ ਹੈ। ਤੇ ਉਹ ਜਿਹੜਾ ਸ਼ਬਦ ਜਿਹੜਾ ਇਹ ਧਾਈਆਂ ਨੂੰ ਪਤਾ ਹੁੰਦਾ, ਕਹਿਣ ਲੱਗੇ ਜਿਹੜੀ ਧਾਈ ਜਿਹੜੀ ਹੈ ਉਹਨਾਂ ਨੂੰ ਬੁਲਾਓ, ਮੈਂ ਉਹਨੂੰ ਪੁੱਛਾਂਗਾ। ਫਿਰ ਸਭ ਤੋਂ ਵੱਡੀ ਗੱਲ ਜਿਹੜੀ ਹੈ, ਇਹ ਜਨਮ ਪੱਤਰੀ ਜਦੋਂ ਬਣਾਉਂਦੇ ਨਾ ਪਿਆਰਿਓ, ਐਕੂਰੇਟ ਟਾਈਮ ਜਿਹੜਾ ਹੈ ਉਹ ਬਹੁਤ ਅਹਿਮੀਅਤ ਰੱਖਦਾ ਕਿ ਉਹ ਜਿਹੜਾ ਟਾਈਮ ਕਿੰਨੇ ਵੱਜ ਕੇ ਕਿੰਨੇ ਮਿੰਟ ਹੋ ਰਹੇ, ਦਿਨ ਦਾ ਸਮਾਂ ਜਾਂ ਰਾਤ ਦਾ ਸਮਾਂ, ਤੇ ਮਿੰਟ ਸੈਕਿੰਡ ਦਾ ਵੀ ਜਦੋਂ ਆਪਾਂ ਪੂਰਾ ਸਮਾਂ ਦੱਸਦੇ ਹਾਂ ਤੇ ਉਹਦੇ ਵਿੱਚ ਦੱਸਣਾ ਪੈਂਦਾ, ਤਾਂ ਉਹ ਜਿਹੜਾ ਜੋਤਿਸ਼ੀ ਜਿਹੜਾ ਵਧੀਆ ਜਨਮ ਪੱਤਰੀ ਉਹ ਬਣਾਉਂਦਾ। ਤੇ ਤੁਰੰਤ ਉਹਨਾਂ ਨੇ ਕਿਹਾ ਹਰਦਿਆਲ ਜੀ ਨੇ ਕਿ ਬਾਬਾ ਕਾਲੂ ਜੀ, ਜਿਹੜੀ ਧਾਈ ਜਿਹੜੀ ਹੈ ਜਿਹਨੇ ਮਾਤਾ ਜੀ ਦੀ ਸੇਵਾ ਕੀਤੀ, ਉਹਨੂੰ ਬੁਲਾਉਣਾ ਕਰੋ। ਦੇਖੋ ਜਿਸ ਦਾਈ ਨੇ ਕਿੰਨੀ ਵਡਭਾਗੀ ਹੋਵੇਗੀ ਪਿਆਰਿਓ, ਸਭ ਤੋਂ ਪਹਿਲਾਂ ਜਿਹਨੇ ਸਤਿਗੁਰਾਂ ਦੇ ਦਰਸ਼ਨ ਕਰਨੇ ਕੀਤੇ ਹੈ, ਉਹ ਜਿਹੜੀ ਦੌਲਤਾਂ ਦਾਈ ਜਿਹੜੀ ਹੈ, ਇਹ ਵੇਖਿਆ ਜਾਂਦਾ, ਇਹ ਕਿਹਾ ਜਾਂਦਾ ਕਿ ਇਹ ਮੁਸਲਮਾਨਾਂ ਦੇ ਵਿੱਚੋਂ ਸੀ ਦੌਲਤਾਂ।

ਖਾ ਭਾਵ ਕੇ ਗ੍ਰਹਿਆਂ ਦੀ ਨਛੱਤਰਾਂ ਦੀ ਪੂਜਾ ਆਦਿਕ ਜੋ ਸਮੱਗਰੀ ਹੈ ਉਹ ਬਾਬਾ ਕਾਲੂ ਜੀ ਨੇ ਜਦੋਂ ਮੰਗਵਾਈ ਹੈ ਉਹ ਤੋਂ ਬਾਅਦ ਪੰਡਿਤ ਹਰਦਿਆਲ ਜੀ ਦੇ ਨਾਲ ਬੈਠ ਕਰਕੇ ਉਹਨਾਂ ਨੇ ਆਪਣੇ ਮਤ ਮੁਤਾਬਕ ਜੋ ਪੂਜਨ ਸੇਵਨ ਜੋ ਹੁੰਦਾ ਨਾ ਉਹਨਾਂ ਨੇ ਪਿਆਰਿਓ ਗ੍ਰਹਿ ਨਛੱਤਰਾਂ ਦੀ ਪੂਜਨ ਸੇਵਨ ਕਰਨਾ ਕੀਤਾ ਤੇ ਆ ਕਰਕੇ ਦੌਲਤਾਂ ਨੇ ਵਚਨ ਕੀਤਾ ਕਿ ਬਾਬਾ ਜੀ ਕਿ ਇੱਕ ਘੜੀ ਦੋ ਜਾਮ ਤ੍ਰਿਜਾਮਾ ਇਹਦਾ ਮਤਲਬ ਕਿ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਜਨਮ ਹੋਇਆ ਰਾਤ ਦਾ ਸਮਾਂ ਤੇ ਰਾਤ ਦੇ ਸਮੇਂ ਦੀ ਇੱਕ ਘੜੀ ਦੋ ਪਹਿਰ ਬਤੀਤ ਹੋਣ ਤੋਂ ਬਾਅਦ ਇੱਕ ਘੜੀ ਜਦੋਂ ਬਤੀਤ ਹੋਈ ਹੈ ਤੇ ਇਸ ਤਰ੍ਹਾਂ ਆ ਸਮਾਂ ਜਦੋਂ ਬਤੀਤ ਹੋਇਆ ਉਸ ਵੇਲੇ ਭਾਵ ਕੇ ਜਿਹਨੂੰ ਆਪਾਂ ਪਿਆਰਿਓ ਅੰਮ੍ਰਿਤ ਵੇਲਾ ਬੋਲਦੇ ਹਾਂ ਤਕਰੀਬਨ ਪਿਆਰਿਓ 1:30 ਵਜੇ ਦਾ ਇਹ ਸਮਾਂ ਜਿਹੜਾ ਕੁਛ ਨਿਸ਼ਚਿਤ ਹੁੰਦਾ ਹੈ ਇਹ ਅਨੁਮਾਨ ਦੇ ਨਾਲ ਮੈਂ ਆਪ ਨੂੰ ਬੇਨਤੀ ਕਰ ਰਿਹਾ ਤੇ ਉਹਨਾਂ ਨੇ ਕਿਹਾ ਇਸ ਵੇਲੇ ਇਸ ਬੱਚੇ ਨੇ ਜਨਮ ਲੈਣਾ ਕੀਤਾ ਫਿਰ ਪੰਡਿਤ ਜੀ ਨੇ ਪੁੱਛਿਆ ਕਿ ਦੌਲਤਾਂ ਦੱਸ ਕਿ ਬੱਚੇ ਨੇ ਕਿਹੜਾ ਸ਼ਬਦ ਲੈ ਕੇ ਜਨਮ ਲਿਆ ਹੇ ਧਾਈ ਤੂੰ ਦੱਸਣਾ ਕਾਰਾ ਤੇ ਇਹ ਸੁਣ ਕਰਕੇ ਦੌਲਤਾਂ ਦਾਈ ਨੇ ਅੱਗੇ ਬਚਨ ਕਰਨਾ ਕੀਤਾ ਤੇ ਕਹਿਣ ਲੱਗੀ ਕਿ ਹੇ ਸ੍ਰੇਸ਼ਟ ਪੰਡਿਤ ਜੀ ਓ ਮੈਂ ਆਪ ਨੂੰ ਦੱਸਦੀ ਤੇ ਕਹਿਣ ਲੱਗੀ ਕਿ ਇਹ ਇਲਾਕਾ ਜਿਹੜਾ ਸਿਰਫ ਤਲਵੰਡੀ ਨਹੀਂ ਇਹ ਇਲਾਕੇ ਤੋਂ ਬਹੁਤ ਦੂਰ ਤੱਕ 25-30-40-40-50-50 ਕਿਲੋਮੀਟਰ ਦੂਰ ਤੱਕ ਜਦੋਂ ਕੋਈ ਬੀਬੀ ਜਿਹੜੀ ਹੈ ਪ੍ਰਸੂਤਾ ਕਾਲ ਵਿੱਚ ਆਉਂਦੀ ਹੈ ਤੇ ਬੀਬੀਆਂ ਮੈਨੂੰ ਸੱਦ ਕੇ ਲੈ ਕੇ ਜਾਂਦੀਆਂ ਕਿਉਂਕਿ ਪਿਆਰਿਓ ਇਹਦੇ ਲਈ ਵੀ ਬਹੁਤ ਤਕੜਾ ਅਨੁਭਵ ਚਾਹੀਦਾ ਸੀ ਕਿਉਂਕਿ ਅੱਜ ਦਾ ਜ਼ਮਾਨਾ ਨਹੀਂ ਮੈਂ ਬੇਨਤੀ ਕਰਾਂ ਅੱਜ ਦੇਖੋ ਡਾਕਟਰਾਂ ਕੋਲ ਜਾਂਦੇ ਹਾਂ ਜੇ ਥੋੜ੍ਹਾ ਵੀ ਘਾਟਾ ਵਾਧਾ ਹੋ ਗਿਆ ਡਾਕਟਰ ਬੋਲਦਾ ਕਿ ਚਲੋ ਭਾਈ ਇਹਦਾ ਆਪਰੇਸ਼ਨ ਕਰਨਾ ਉਸੇ ਵੇਲੇ ਚੀਰ ਫਾੜ ਕਰਕੇ ਆਪਰੇਸ਼ਨ ਕੀਤਾ ਜਾਂਦਾ ਪਿਆਰਿਓ ਉਹਨਾਂ ਜ਼ਮਾਨਿਆਂ ਵਿੱਚ ਕਿਹੜੇ ਕੋ ਆਪਰੇਸ਼ਨ ਹੁੰਦੇ ਸਨ ਤੇ ਧਾਈ ਜਿਹੜੀ ਹੁੰਦੀ ਨਾ ਬੜੀ ਸੂਝਵਾਨ ਹੋਣੀ ਚਾਹੀਦੀ ਜੇ ਕੱਚੀ ਧਾਈ ਹੋਵੇ ਤੇ ਉਹ ਪਿਆਰਿਓ ਕਈ ਬੱਚੀਆਂ ਨੂੰ ਜਾਂ ਬੱਚਿਆਂ ਨੂੰ ਹੀ ਮਾਰ ਦਿੰਦੀ ਸੀ ਭਾਵ ਕੇ ਇਹਦਾ ਬੜਾ ਇਹ ਇੱਕ ਪੜ੍ਹਾਈ ਕਰਨੀ ਪੈਂਦੀ ਸੀ ਭਾਵ ਕੇ ਕਈਆਂ ਦਾ ਹੁਨਰ ਹੁੰਦਾ ਤੇ ਦੌਲਤਾਂ ਕਹਿਣ ਲੱਗੀ ਕਿ ਕਈ ਸਾਲਾਂ ਤੋਂ ਮੇਰਾ ਪੁਸ਼ਤੈਨੀ ਕੰਮ ਹੈ ਮੈਂ ਵੀ ਕਈ ਸਾਲਾਂ ਤੋਂ ਇਹ ਕੰਮ ਕਰਦੀ ਹਾਂ ਮੈਂ ਆਪਣੇ ਹੱਥਾਂ ਤੋਂ ਕਈ ਬਾਲਕਾਂ ਦਾ ਜਨਮ ਲੈਣਾ ਦੇਣਾ ਕੀਤਾ ਇਹ ਹੱਥਾਂ ਦੇ ਨਾਲ ਬਹੁਤ ਸਾਰੇ ਬੱਚੇ ਜਿਹੜੇ ਹਨ ਉਹਨਾਂ ਨੇ ਜਨਮ ਲਿਆ ਲੇਕਿਨ ਇਹੋ ਜਿਹਾ ਆਸ਼ਚਰਜ ਜਿਹੜਾ ਅੱਜ ਇਸ ਬੱਚੇ ਦਾ ਜਨਮ ਹੋਇਆ ਜੋ ਆਸ਼ਚਰਜ ਕੌਤਕ ਮੈਨੂੰ ਅੱਜ ਪ੍ਰਾਪਤ ਹੋਇਆ ਸੱਚ ਜਾਣੋ ਪੰਡਿਤ ਜੀ ਉਹ ਜਾ ਆਸ਼ਚਰਜ ਕੌਤਕ ਮੈਨੂੰ ਕਦੇ ਪ੍ਰਾਪਤ ਨਹੀਂ ਹੋਇਆ ਤੇ ਉਹਨੇ ਪੁੱਛਿਆ ਸੀ ਨਾ ਕਿ ਕਿਹੜਾ ਸ਼ਬਦ ਲੈ ਕੇ ਇਹਨੇ ਜਨਮ ਲਿਆ ਤੇ ਕਹਿਣ ਲੱਗੀ ਧਾਈ ਨੇ ਬਚਨ ਕੀਤਾ ਕਿ ਜਿਸ ਤਰ੍ਹਾਂ ਕੋਈ ਸਿਆਣਾ ਮਨੁੱਖ ਜਿਹੜਾ ਹੈ ਬਿਗਸ ਕਰਕੇ ਸਮਝਦਾਰੀ ਦੇ ਨਾਲ ਇੱਕ ਤਾਂ ਪਿਆਰਿਓ ਨਾ ਸਮਝੀ ਦੇ ਵਿੱਚ ਆਪਾਂ ਹੱਸਦੇ ਖੇਡਦੇ ਰਹਿੰਦੇ ਹਾਂ ਲੇਕਿਨ ਸਮਝਦਾਰ ਵਿਅਕਤੀ ਜਦੋਂ ਹੱਸਦਾ ਉਹਦਾ ਕੋਈ ਕਾਰਨ ਹੁੰਦਾ ਹੈ ਬੱਚੇ ਜਿਹੜੇ ਕਈ ਵਾਰੀ ਆਪਾਂ ਵੇਖਦੇ ਹਾਂ ਆਪ ਮੁਹਾਰੇ ਕਈ ਵਾਰੀ ਬੱਚੇ ਰੋਣਾ ਸ਼ੁਰੂ ਕਰ ਦਿੰਦੇ ਆਪ ਮੁਹਾਰੇ ਪਿਆਰਿਓ ਹੱਸਣਾ ਸ਼ੁਰੂ ਕਰ ਦਿੰਦੇ ਲੇਕਿਨ ਧਾਈ ਨੇ ਕਿਹਾ ਇੰਝ ਨਹੀਂ ਜਿਸ ਤਰ੍ਹਾਂ ਕੋਈ ਸਮਝਦਾਰ ਸਿਆਣਾ ਵਿਅਕਤੀ ਜਦੋਂ ਮੁਸਕਰਾਉਂਦਾ ਹੱਸਦਾ ਇਸ ਤਰ੍ਹਾਂ ਇਹ ਬਾਲਕ ਨੇ ਜਨਮ ਲਿਆ ਹੱਸਦੇ ਹੋਏ ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿ ਰਹੀ ਹਾਂ ਇਸ ਤਰ੍ਹਾਂ ਦੇ ਸ਼ਬਦ ਦੇ ਨਾਲ ਹੱਸਦਾ ਹੋਇਆ ਇਹ ਬਾਲਕ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਆਇਆ ਤੇ ਕਹਿਣ ਲੱਗੀ ਕਿ ਹਾਲੇ ਤੱਕ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਹੈ ਕਿ ਇਸ ਤਰ੍ਹਾਂ ਜੇ ਹੋਵੇ ਇਹਨੂੰ ਸ਼ੁਭ ਲੱਛਣ ਮੰਨਿਆ ਜਾਵੇ ਜਾਂ ਇਹ ਮੰਨਿਆ ਜਾਵੇ ਕਿਉਂਕਿ ਕੋਈ ਪਿਆਰਿਓ ਆਪਾਂ ਜਦੋਂ ਇਹਦੇ ਬਾਰੇ ਪੜ੍ਹਦੇ ਨਹੀਂ ਸੁਣਦੇ ਨਹੀਂ ਜਿਨ੍ਹਾਂ ਦੇ ਬਾਰੇ ਕੋਈ ਪਤਾ ਨਹੀਂ ਉਹ ਚੀਜ਼ ਆ ਜਾਵੇ ਨਾ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਇਹ ਚੰਗੀ ਹੈ ਜਾਂ ਇਹ ਚੀਜ਼ ਮਾੜੀ ਹੈ ਇਹ ਸ਼ਹਿ ਕਿਹੋ ਜਿਹੀ ਹੈ ਬਲਾ ਕਿਹੋ ਜਿਹੀ ਹੈ ਤੇ ਕਹਿਣ ਲੱਗੀ ਇਸ ਤਰ੍ਹਾਂ ਮੈਂ ਤਾਂ ਕਦੇ ਸੁਣਿਆ ਨਹੀਂ ਕਦੇ ਪੜਿਆ ਨਹੀਂ ਕਦੇ ਵੇਖਿਆ ਨਹੀਂ ਇਹ ਬੱਚਾ ਹੱਸਦਾ ਹੋਇਆ ਆਇਆ ਮੈਂ ਵੇਖ ਕੇ ਦੰਗ ਹਾਂ ਮੈਂ ਉਦੋਂ ਤੋਂ ਵਿਚਾਰ ਪਈ ਕਰਦੀ ਹਾਂ
ਕਿ ਇਹ ਚੰਗਾ ਸ਼ੁਭ ਸ਼ਗਨ ਹੈ ਕਿ ਜਾਂ ਇਹ ਅਭ ਸ਼ਗਨ ਹੈ। ਲੇਕਿਨ ਇੱਕ ਗਾਰੰਟੀ ਦੀ ਗੱਲ ਹੈ ਪੰਡਿਤ ਜੀ, ਮੈਂ ਇਹ ਆਪ ਦਾਵਾ ਕਰਕੇ ਕਹਿ ਸਕਦੀ ਹਾਂ ਕਿ ਇਹ ਬੱਚਾ ਜਿਹੜਾ ਆਮ ਮਨੁੱਖਾਂ ਵਰਗਾ ਨਹੀਂ ਹੈ। ਹਾਂ, ਇਹ ਚੰਗਾ ਹੋਵੇਗਾ ਜਾਂ ਮਾੜਾ ਹੋਵੇਗਾ ਇਹ ਗੱਲ ਵੱਖਰੀ, ਕਿਉਂਕਿ ਪਿਆਰਿਓ ਇੱਕ ਤਾਂ ਦਰਮਿਆਨੇ ਦੇ ਵਿੱਚ ਲੋਕ ਸਾਰੀ ਲੁਕਾਈ ਜਿਹੜੀ ਹੈ ਜ਼ਿਆਦਾ ਕਰਕੇ ਪਿਆਰਿਓ ਦਰਮਿਆਨਾ ਜਿਹੜਾ ਵਿਚਕਾਰ ਥੋੜ੍ਹੇ ਬਾੜੇ ਇਸ ਤਰ੍ਹਾਂ ਚੰਗੇ ਥੋੜ੍ਹੇ ਬਾੜੇ ਮਾੜੇ ਹੋਣਗੇ, ਲੇਕਿਨ ਹਾਈ ਲੈਵਲ ਦੇ ਵਿੱਚ ਪਿਆਰਿਓ ਕੋਈ ਕਦਾਈ ਪਹੁੰਚਦਾ। ਬਹੁਤ ਚੰਗਾ ਧਰਮਾਤਮਾ ਵੀ ਹੋਣਾ ਬਹੁਤ ਕਠਿਨ ਹੈ, ਬਹੁਤ ਵੱਡਾ ਪਾਪੀ ਵੀ ਹੋਣਾ ਬੜਾ ਕਠਿਨ ਹੈ, ਇਹ ਸੱਚਾ ਹੈ ਪਿਆਰਿਓ, ਯਾਦ ਰੱਖੋ। ਆਮ ਛੋਟੇ ਮੋਟੇ ਚਲੋ ਕੋਈ ਚੰਗੇ ਕੰਮ ਕਰ ਲਿਓ ਕਦੇ ਮਾੜਾ ਕਰ ਲਿਓ ਵੱਖਰੀ ਗੱਲ ਹੈ, ਲੇਕਿਨ ਬਹੁਤ ਚੜ੍ਹਦੀ ਕਲਾ ਦੇ ਵਿੱਚ ਅੱਤ ਦੇ ਪਾਪੀ ਹੋਣਾ ਜਾਂ ਅੱਤ ਦੇ ਪੁੰਨੀ ਹੋਣਾ ਇਹ ਬੜਾ ਕਠਿਨ, ਕਦੇ ਕਦਾਈ ਕੋਈ ਹੁੰਦਾ। ਤੇ ਉਹਨੇ ਬਚਨ ਕੀਤਾ ਕਿ ਇੱਕ ਗੱਲ ਤਾਂ ਮੈਂ ਆਪ ਨੂੰ ਦੱਸਦੀ ਹਾਂ, ਇਹ ਆਮ ਬੱਚਾ ਨਹੀਂ ਹੈ, ਆਮ ਬੱਚੇ ਜਿਹੜੇ ਜਿਸ ਤਰ੍ਹਾਂ ਹੁੰਦੇ ਹਨ ਉਸ ਤਰ੍ਹਾਂ ਦਾ ਨਹੀਂ ਹੈ। ਹਾਂ, ਇਹ ਚੰਗਾ ਹੋਵੇਗਾ ਜਾਂ ਮਾੜਾ ਹੋਵੇਗਾ ਉਹ ਗੱਲ ਵੱਖਰੀ, ਉਹਦੇ ਬਾਬਤ ਮੈਨੂੰ ਪਤਾ ਨਹੀਂ, ਲੇਕਿਨ ਇਹ ਆਮ ਬੱਚਿਆਂ

ਤੇ ਨਾਲ ਮਨ ਵਿੱਚ ਵਿਚਾਰ ਪਿਆ ਕਰਦਾ ਕਿ ਇਹ ਲਗਨ ਸ਼ਗਨ ਦੱਸਦੇ ਹਨ, ਇਹ ਗ੍ਰਹਿ ਨਛੱਤਰਾਂ ਦੀ ਸੂਚੀ ਦੱਸਦੀ ਹੈ ਕਿ ਇਹੋ ਜਿਹੇ ਲਗਨ ਸ਼ਗਨ ਦੇ ਵਿੱਚ ਆਮ ਨਹੀਂ ਅਵਤਾਰੀ ਮਹਾਂਪੁਰਖਾਂ ਦਾ ਜਨਮ ਹੁੰਦਾ। ਤੇ ਉਹ ਮਨ ਵਿੱਚ ਵਿਚਾਰ ਕਰਦੇ ਕਿ ਬਾਬੇ ਕਾਲੂ ਦੇ ਬਹੁਤ ਵੱਡੇ ਭਾਗ ਅੱਜ ਜਾਗਰਤ ਹੋ ਗਏ। ਉਹ ਆਪਣੇ ਮਤ ਮੁਤਾਬਕ ਵਿਚਾਰ ਪਿਆ ਕਰਦਾ ਕਿ ਜਾਂ ਤਾਂ ਕੋਈ ਬ੍ਰਹਮਾ ਜੀ ਨੇ ਅਵਤਾਰ ਧਾਰਨ ਕੀਤਾ ਜਾਂ ਵਿਸ਼ਨੂੰ ਜਾਂ ਸ਼ਿਵ ਜੀ ਨੇ ਧਾਰਨ ਕੀਤਾ ਹੋਵੇਗਾ, ਕਿਉਂਕਿ ਇਹਨਾਂ ਦੇ ਲੱਛਣ ਜਿਹੜੇ ਹਨ ਜਗਤ ਦੇ ਉਧਾਰ ਕਰਤਾ ਹੋਣਗੇ। ਤੇ ਨਾਲ ਇਹ ਵੀ ਕਹਿ ਦਿੱਤਾ ਕਿ ਇਹਨਾਂ ਦੇ ਸਿਰ ਦੇ ਉੱਤੇ ਛਤਰ ਝੁਲੇਗਾ, ਕਿਉਂਕਿ ਪੂਰਬੀ ਦੀ ਨਿਸ਼ਾ ਜਿਹੜੀ ਹੈ ਇਹ ਵਿਸ਼ੇਸ਼ ਰਾਤ ਜਿਹੜੀ ਹੈ ਪੂਰਬ ਵਾਲੀ ਰਾਤ ਨੂੰ ਭਾਵ ਕੇ ਇਹ ਪੂਰਨਮਾਸ਼ੀ ਵਾਲੀ ਰਾਤ ਨੂੰ ਅੰਮ੍ਰਿਤ ਵੇਲੇ ਸ਼ੁਭ ਲਗਨ ਛਗਣ ਦੇ ਵਿੱਚ ਇਹਨਾਂ ਦਾ ਪ੍ਰਕਾਸ਼ ਹੋਇਆ। ਜਾਂ ਤਾਂ ਇਹ ਅਵਤਾਰੀ ਜਾਂ ਤਾਂ ਇਹ ਕੋਈ ਚੱਕਰਵਰਤੀ ਬਾਦਸ਼ਾਹ ਬਣਨਗੇ। ਤੇ ਇੱਕ ਗੱਲ ਯਾਦ ਰੱਖੋ, ਉਹ ਮਨ ਵਿੱਚ ਵਿਚਾਰ ਕਰਦੇ ਕਿ ਭਾਈ ਇਹ ਦਿਗ ਵਜੇ ਹੀ ਹੋਣਗੇ। ਇੰਜ ਬਚਨ ਜਦੋਂ ਕੀਤਾ ਤੇ ਕਰਕੇ ਫਿਰ ਕਹਿੰਦੇ ਕਿ ਬਾਬਾ ਜੀ ਮੈਂ ਇਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਤੇ ਇਹ ਕਹਿੰਦੇ ਕਿ ਇਸ ਬੱਚੇ ਦੇ ਜੇ ਮੈਂ ਦਰਸ਼ਨ ਕਰ ਲਿਆ ਤੇ ਮੇਰਾ ਵੀ ਜੀਵਨ ਜਿਹੜਾ ਸਫਲ ਹੋ ਜਾਵੇਗਾ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤਾਓ, ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ।

ਵਾਹਿਗੁਰੂ ਜੀ, ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫ਼ੀ ਬਖਸ਼ਣੀਆਂ, ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹੁਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨ ਜਾਣੈ ਤੇਰਾ ਕੇਤਾ, ਕੇ ਵੱਡ ਚੀਰਾ ਰਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਆਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਹਿਣਾ ਨ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ

ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਦ ਜੀ ਸੇ ਜਿਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇ

ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਨ ਨਾਮ ਮ੍ਰਿਤਨ ਪਾਇਆ। ਗੁਰਮੁਖ ਲਾਥਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰ ਡੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹੋ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਾਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੈ ਕਤੈ ਨਕਾਮ, ਮਲ ਸਾਧ ਸੰਗਤ ਭਜ ਕੇਵਲ ਨਾਮ। ਸ਼ਰਨ ਜਾਮ ਲਾਗ ਭਉ ਜਲ ਤਰਨ, ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ। ਦੁਤੀਵਾਨ ਸੌ ਦਉਰ ਕਰ ਕਾਟ ਦਿਓ, ਅਸ ਦੁਜ ਨਰ ਨਾਹਰ। ਪੁਨਰਾ ਛੁਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ। ਭੋਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ। ਧਨ ਧਨ ਲੋਕਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ। ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿ ਲਿਹੁ ਉਬਾਰੇ। ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ। ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ। ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰ ਤਾਰਾ, ਮੋ ਰੱਛਾ ਨਿਜ ਕਰ ਦੇ ਕਰੀਐ। ਸਭੈ ਰਨ ਕੋ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹੇ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਧਿਆਉ। ਜੋ ਬਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ। ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ। ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂ ਜੋ ਸਦਾ ਹਮਾਰੇ ਪੱਛਾ। ਸ਼੍ਰੀ ਅਸ ਤੁਜ ਜੂੰ ਕਰੀਅਹੁ ਰੱਛਾ। ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਨ

ਜਾਉਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵ ਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਛੀਟੀ ਤੇ ਕੁੰਚਰ ਯਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋਂ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਨੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ। ਆਪ ਹਾਥ ਦੈ ਰਾਖ ਮੋਹੇ, ਮਨ ਕਰਮ ਬਚਨ ਵਿਚਾਰ ਚੌਪਈ। ਮੈਂ ਨਾਗਨ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬ ਹੋ ਨਹਿ ਧਿਆਉ। ਕਾਨ ਸੁਨੈ ਪਹਿਚਾਨ ਨਤਿਨ ਸੋ, ਲਿਵਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਗ ਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਂਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤ ਪਰਿਯੈ, ਚੁਨ ਚੁਨ ਸਤਿ ਰਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੁਹਿ ਔਰ ਨਾ ਦਲੈ। ਤੁਮ ਮਮ ਕਰੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ। ਜਾਨ ਆਪ ਨਾ ਮੁਝੈ ਨਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਦਾਸ ਜਾਨ ਕਰ ਕਿਰਪਾ ਕਰੋ, ਮੋਇ ਹਾਰ ਭਰਾ ਮੈਂ ਆਨ ਦੁਆਰ ਤੋਹੇ। ਆਪਣਾ ਜਾਨ ਕਰੋ ਪ੍ਰਤ ਪਾਰਾ, ਤੁਮ ਸਾਹਿਬ ਮੈਂ ਕਿੰਗ ਕਰ ਥਾਰਾ। ਦਾਸ ਜਾਨ ਦੈ ਹਾਥ ਉਬਾਰੋ, ਹਮਰੇ ਸਭ ਬੈਰਿਨ ਸੰਘਾਰੋ। ਪ੍ਰਥਮ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹਿ ਹਉ ਜਗ ਮਾਹੇ ਜੋ ਤਹ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਨ ਦੁਈ ਏਕ ਹੈ ਬਿਵਿਚਾਰ ਕਿਛੁ ਨਾਹਿ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗੇ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ। ਠਾਢ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਇ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸੁਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉੜ ਧਿਆ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ। ਤਿਨ ਬਿਧਿਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ।

ਹਰੈ ਗਿਆਨਹਿ ਕੀ ਬੜਨੀ ਮਨੋ ਹੱਥ ਲੈ ਕਾਤਰ ਤਾਕ ਤੁਆਰ ਬੁਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗ ਬਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹਿ ਨਿਕਟ ਨ ਆਵੈ ਬਿਸ਼ਨ ਭਗਤ ਕੀ ਏ ਫਲ ਹੋਈ ਆਦ ਬਿਆ ਛੁਐ ਸਕੈ ਨ ਕੋਈ ਸਮ ਸਤਰੈ ਸੈਸ ਪਚਾਵਨ ਹਾਡ ਵਧੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਉ ਲਿਹੋ ਸੁਧਾਰਾ ਦੋਹਰਾ ਨੇਤਰ ਤੂੰ ਕੇ ਚਰਨ ਤਰ ਸਤ ਦ੍ਰਉ ਤੀਰ ਤਰੰਗ ਸ਼੍ਰੀ ਭਗਵਤ ਪੂਰਨ ਕੀਓ ਰਖਬਰ ਕਥਾ ਪਰ ਸੰਗ ਦੋਹਰਾ ਸਾਧ ਅਸਾਧ ਜਾਨ

ਅੱਖ ਤਰ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮ੍ਰਿਤ ਸ਼ਾਸਤਰ ਬੇਦ ਸਭ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ਼੍ਰੀ ਅਸਪਾਨ

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਈਆਂ ਸਭ ਦੋਤ ਗਾਵ

ਹਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸ ਅਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ। ਭਾਉ ਜਲ ਬਖਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੌ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਇ ਨ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ, ਜਿਹਵਾਂ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰੱਤਿਆ, ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ, ਵਿਰਲੇ ਕੇ ਕੇ। ਮਹੱਲਾ ਪੰਜਵਾਂ, ਰੱਖੇ ਰੱਖਣਹਾਰ।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਸਿੱਖ ਓਂਕਾਰ, ਵਾਹਿਗੁਰੂ ਜੀ ਕੀ ਫਤਿਹ।

ਆਏ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ, ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈਂ ਹੋਏ ਸਹਾਇ।

ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮਹਿਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਭਕੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਨਾਨਕ ਜੀਰਾ ਜੀ ਸ਼ਿਕਾਰਗੜ੍ਹ ਜੀ ਹੀਰਾਗੜ੍ਹ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚ ਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਅਦੁਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬਣਾਉਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: कृपान कलगदर स्वामी धन श्री गुरु गोबिंद सिंह जी महाराज
1: बोल।

ਫਤਿਹ, ਖੁਸ਼ੀਆਂ ਦੇ ਜੈਕਾਰੇ ਗਜਾਵੇ, ਸੋ ਨਿਹਾਲ ਹੋ ਜਾਵੇ। ਸਤ ਸ੍ਰੀ ਅਕਾਲ ਗੁਰੂਵਰ ਅਕਾਲ ਦੇਗ ਤੇਗ ਫਤਿਹ। ਗੁਰੂ ਪੰਥ ਖਾਲਸੇ ਜੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।

0: ਤਦ ਆਖੇ ਲੱਖ ਕਰੋੜ ਸੱਚੇ ਸਪਤਾਨ ਸੱਚੇ ਸਬਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੀ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜ ਮੈਂ ਸੋ ਕੱਚ ਨ ਕੱਚ ਮਹੱਲਾ ਪਹਿਲਾ
1: ਵੱਡੀ ਵਡੇ ਜਾ ਵੱਡਾ ਨਾ ਵੱਡੀ ਵਡੇ ਜਾ ਸੱਚਨੀਆ ਵੱਡੀ ਵਡੇ ਜਾ ਨਹਿ ਚਲਤਾ।

ਪੌੜੀ ਨਾਨਕ ਜੀ ਉਪਾਇ ਕੈ ਲਿਖਣਾ ਵੀ ਤ੍ਰਿੰਬਾਹਲੀ ਆ, ਉੱਥੇ ਸੱਚੀ ਸਜਨ ਬੜੇ ਚੁਰਮਕੜੀ ਜਜਮਾ ਲਿਆ। ਥਾਉਣ ਪਾਇਨ ਕੁੜੀਆਰ ਮੋਹ ਕਾਲੇ ਦੁਜੁਗ ਚਾਲੀਆ, ਤੇਰੇ ਨਾਰ ਤੇ ਸਿਜਣ ਗਏ ਹਾਰ ਗਏ ਸੇ ਠਗਣ ਵਾਲੀ।

0: ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗ ਪ੍ਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੇ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉੱਜੜ ਵਿਸਮਾਦ ਰਹਾ ਵਿਸਮਾਦ ਨੇੜੈ ਵਿਸਮਾਦ ਦੁਰਵਿਸਮਾਦ ਕਹਿ ਹਾਜਰਾ ਹਜੂ ਵੇਖ ਵਿਡਾਣ ਰਹਿ ਵਿਸਮਾਦ ਨਾਨਕ ਬੁਝਣ ਪੂਰੇ ਭਾਗ ਮਹਿਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ।

ਕੌਣ ਵੈਸ ਦਵਾਓ ਭੈ ਵਿੱਚ ਲੈ ਲਕਦਰੀਆਓ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਬਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਣੇ ਆਕਾਸ ਭੈ ਵਿੱਚ ਜੋਧ ਮਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ।

good.

ಶ್ರೀಗಾರ್ಯ ಜ್ಯೋತಿ ಮಚ್ಚ

sada sada jab pite sada sada

ਆ ਵਿੱਚ ਦਿੱਤਾ, ਆ ਵਿੱਚ ਲਿਆ, ਵਿੱਚ ਕੱਟਿਆ, ਵਿੱਚ ਗਿਆ, ਆ ਵਿੱਚ ਸਚਿਆਰ ਕੁੜਿਆ, ਆ ਵਿੱਚ ਪਾਪ ਪੁੰਨ ਵਿਚਾਰ, ਆ ਵਿੱਚ ਨਰਕ ਸੁਰਖ ਅਵਤਾਰ, ਹਾਂ ਵਿੱਚ ਹੱਸੈ, ਹਾਂ ਵਿੱਚ ਰੋਵੈ, ਹਾਂ ਵਿੱਚ ਭਰੀਐ, ਹਾਂ ਵਿੱਚ ਧੋਵੈ, ਹਾਂ ਵਿੱਚ ਜਾਤੀ ਜਿਨਸੀ ਖੋ

ਪੌੜੀ ਸੱਚਾ ਸਭ ਇੱਕ ਦੂਜੀ ਸੱਚੋ ਸੱਚ ਵਰਤਾਇਆ ਜਿਸ ਤੁਸੀਂ ਤਿਸ ਮਿਲੇ ਸੱਚਤਾ ਤਿੰਨੀ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨਕਾ ਹਿਰਦੇ ਸੱਚ ਵਸਾਇਆ ਮੂਰਖ ਸਚ ਨਾ ਜਾਣਨੇ ਮਨ ਮੁਖੇ ਜਨਮ ਗਵਾਇਆ।

ਕਰਤਾਰ ਉਸ ਰੋਗ ਭਇਆ ਜਾਜ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾ ਹੀ ਜਾਹੁ ਕਰਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਜੈ ਰੱਖਿਆ ਰਹੋ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾਂ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਵਾਲੀ।